ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ।

ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਦਨੋ ਸਿੱਧ ਸਮਾਧੀ ਅੰਦਰ ਗਾਵਣ ਤੁਦਨੋ ਸਾਧ ਵੀ

ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਐ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ।

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਨ ਨਾ ਜਾਈ ਤੇਰੀ ਤਿਲ ਵਡਿਆਈ

ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈ ਕੋਸਾ ਤਿਸ ਪਾਸ਼ੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡਿਆਵਰ ਨ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ।

ਚੌ ਪਈ ਪੁੰਦਰਾ ਸ਼ਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਭੋਪਨ ਬ੍ਰਿਸ਼ਟ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧਨ ਧਨ ਲੋਗਣ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ।

ਕੈਠਾ ਕਹੂੰ ਸਿਮਟ ਭਇਓ ਸੰਕਰੀ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਜੁਗਾਦ ਸਰੂਪ ਸਵਯੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਯੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੈ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤਹੋ ਸ਼ਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਸੋ ਇਤਨੀ ਸੇਵਾ ਕੁਰਬਾਨ ਕਰ ਰਹੀ ਹੁਣ ਸਾਡੇ ਸਤਿਕਾਰ ਜੋਗਾਨੀ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਦੀ ਰਸਨਾ ਦੁਆਰਾ ਕੁਛ ਸਮਾਂ 8 ਵਜੇ ਤੱਕ ਗੁਰੂ ਕੇ ਸ਼ਬਦ ਦੀ ਵਿਚਾਰ ਸੁਣ ਕਰੀਏ ਜੀ। ਇਤਨੀ ਸੇਵਾ ਪਰਿਵਾਰ ਨੂੰ ਕਰਨੀ ਭੁੱਲ ਜੋ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਡੰਡੋਤ ਬੰਦਨ ਅਨਕ ਬਾਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਤੀਜਾ। ਕਾਚਾ ਧਨ ਸੰਚਹਿ ਮੂਰਖ ਗਾਵਾਰ,

ਬਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ, ਸ਼ਬਦ ਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਆਪ ਜੀ ਸਤਿਕਾਰਯੋਗ ਕੀਰਤਨੀ ਸਿੰਘ ਆਪਾਂ ਸੋ ਕੀਰਤਨ ਸਰਵਨ ਕਰ ਰਹੇ ਸੀ। ਸਮਾਂ ਹੈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ। ਇਹ ਜਿਹੜਾ ਸ਼ਬਦ ਆਪ ਜੀ ਨੇ ਹੁਣੇ ਸਰਵਨ ਕੀਤਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਧਨਾਸਰੀ ਰਾਗ ਦੇ ਵਿੱਚ ਦਰਜ ਹੈ। ਅੱਜ ਸਵੇਰੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਇਹ

ਇਹ ਸੱਚਾਤਾ। ਇਹ ਫਰਕ ਅਸੀਂ ਅੱਜ ਸਮਝਣਾ ਹੈ ਅੱਜ ਇਸ ਸ਼ਬਦ ਦੇ ਵਿਚਾਰ ਦੇ ਵਿੱਚ, ਕਿਉਂਕਿ ਜਦੋਂ ਆਪਾਂ ਦੁਨੀਆਦਾਰੀ ਵੱਲ ਝਾਤ ਮਾਰਦੇ ਹਾਂ, ਜੋ ਦੁਨੀਆਦਾਰੀ ਵਿੱਚ ਅੱਜ ਹੋ ਰਿਹਾ ਹੈ, ਸਾਰਾ ਕੁਝ ਧਨ ਦੇ ਲਈ ਹੋ ਰਿਹਾ। ਧਨ ਜ਼ਰੂਰੀ ਵੀ ਹੈ, ਪਰਿਵਾਰ ਪਾਲਣਾ ਹੈ, ਔਰ ਇਸ ਲਈ ਸਾਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਪਦੇਸ਼ ਵੀ ਹੈ, ਕਿਰਤ ਕਰਨੀ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਸਭ ਤੋਂ ਪਹਿਲਾਂ ਉਪਦੇਸ਼ ਕਿਰਤ ਕਰਨ ਦਾ ਹੀ ਹੈ, ਅਤੇ ਕਿਰਤ ਕਿਸ ਕਰਕੇ ਕਰਨੀ ਹੈ? ਪੈਸਾ ਕਮਾਉਣ ਲਈ। ਪੈਸਾ ਕਮਾਉਣਾ ਸਾਨੂੰ ਕਿਸੇ ਨੇ ਨਹੀਂ ਰੋਕਿਆ, ਪਾਤਸ਼ਾਹ ਨੇ ਨਹੀਂ ਕਿਹਾ ਕਿ ਪੈਸਾ ਨਹੀਂ ਕਮਾਉਣਾ। ਹਾਂ, ਉਸ ਪੈਸੇ ਨੂੰ ਕਮਾ ਕੇ ਉਹਦੇ ਨਾਲ ਪਰਿਵਾਰ ਪਾਲਣਾ ਹੈ, ਸਮਾਜ ਦੇ ਵਿੱਚ ਜੇ ਕਿਤੇ ਕੋਈ ਲੋੜਵੰਦ ਹੈ ਉਸਦੀ ਮਦਦ ਕਰਨੀ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ। ਪਾਤਸ਼ਾਹ ਕਹਿੰਦੇ ਕਾਲ ਖਾਏ ਕਾਲ ਕਰਨੀ, ਮਿਹਨਤ ਕਰਨੀ, ਅਤੇ ਫਿਰ ਆਪਣੇ ਹੱਥੀਂ ਕਿਸੇ ਨੂੰ ਦੇਣਾ ਵੀ ਹੈ, ਲੋੜਵੰਦ ਨੂੰ ਦੇਣ ਦੇਣਾ। ਇਹ ਗੁਰੂ ਨਾਨਕ ਦਾ ਰਾਹ ਹੈ, ਗੁਰੂ ਦਾ ਰਾਹ ਹੈ। ਪਾਤਸ਼ਾਹ ਸਾਨੂੰ ਇਹ ਰਸਤਾ ਦੱਸ ਰਹੇ। ਪਰ ਜਦੋਂ ਮਨੁੱਖ ਧਨ ਕਮਾਉਂਦਾ ਹੈ ਤਾਂ ਫਿਰ ਉਹਦਾ ਸਾਰਾ ਕੁਝ ਧਿਆਨ ਧਨ ਵਿੱਚ ਹੀ ਆ ਜਾਵੇ, ਉਹ ਧਨ ਜੋੜਨ ਵਿੱਚ ਹੀ ਲੱਗ ਜਾਏ, ਸਾਰਾ ਕੁਝ ਭੁੱਲ ਜਾਏ ਬਾਕੀ ਜ਼ਿੰਮੇਵਾਰੀਆਂ। ਕਈ ਵਾਰੀ ਤਾਂ ਮਨੁੱਖ ਧਨ ਕਮਾਉਣ ਵਿੱਚ ਇੰਨਾ ਖਚਤ ਹੋ ਜਾਂਦਾ ਹੈ ਕਿ ਪਰਿਵਾਰ ਨੂੰ ਵੀ ਸਮਾਂ ਨਹੀਂ ਦੇ ਪਾਉਂਦਾ, ਇੰਨਾ ਜ਼ਿਆਦਾ ਖਚਤ। ਇਸ ਨੂੰ ਪਾਤਸ਼ਾਹ ਕਹਿੰਦੇ ਨੇ ਵੀ ਇਹ ਠੀਕ ਨਹੀਂ ਹੈ। ਧਨ ਜੋੜਨਾ ਹੈ ਆਪਣੀਆਂ ਲੋੜਾਂ ਦੇ ਲਈ, ਥੋੜ੍ਹਾ ਬਹੁਤ ਜ਼ਰੂਰੀ ਹੈ ਅੱਜ ਦੇ ਸਮੇਂ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ, ਪਰ ਸਾਰਾ ਧਿਆਨ ਇਸ ਪਾਸੇ ਹੀ ਲਾ ਲੈਣਾ ਕਿ ਬਸ ਇਹੀ ਕੁਝ ਰਹਿ ਗਿਆ ਹੈ। ਹੁਣ ਇਹ ਸਾਰੇ ਆਪਾਂ ਜਾਣਦੇ ਹਾਂ ਕਿ ਅਸੀਂ ਜਿੰਨੀ ਮਰਜ਼ੀ ਮਿਹਨਤ ਕਰਕੇ ਜਿੰਨਾ ਮਰਜ਼ੀ ਧਨ ਕਮਾ ਲਈਏ, ਇਹ ਜਾਣ ਲੱਗਿਆਂ ਨਾਲ ਨਹੀਂ ਜਾਣਾ, ਇੱਥੇ ਹੀ ਰਹਿ ਜਾਣਾ, ਇੱਥੇ ਰਹਿ ਜਾਣਾ। ਬੰਦਾ ਬੜਾ ਮਿਹਨਤ ਕਰਕੇ ਧਨ ਕਮਾਉਂਦਾ ਹੈ, ਕਰੋੜਾਂ ਰੁਪਇਆ ਖਰਚ ਕੇ ਆਪਣੀ ਕੋਠੀ ਬਣਾਉਂਦਾ ਹੈ, ਅਤੇ ਜਦੋਂ ਇਸ ਦੁਨੀਆਂ ਤੋਂ ਚਲਾ ਜਾਂਦਾ ਨਾ, ਅਤੇ ਫਿਰ ਪਰਿਵਾਰ ਹੀ ਕਹਿੰਦਾ ਵੀ ਜਲਦੀ ਤੋਂ ਜਲਦੀ ਹੁਣ ਇਹਨੂੰ ਸ਼ਮਸ਼ਾਨ ਘੱਟ ਲੈ ਚ। ਉਹ ਜਿਹੜੀ ਕੋਠੀ ਬੜੇ ਚਾਹ ਦੇ ਨਾਲ ਬਣਾਈ ਹੈ, ਬੜੀ ਮਿਹਨਤ ਕਰਕੇ ਪੈਸਾ ਕਮਾਇਆ ਬਣਾਇਆ ਹੈ, ਹੁਣ ਕਹਿੰਦੇ ਬਸ ਇੱਥੇ ਰੱਖਣਾ ਨਹੀਂ ਹੈ, ਥੋੜ੍ਹਾ ਸਮੇਂ ਰੱਖਣਾ, ਬਸ ਫਟਾਫਟ ਸਮਾਂ ਤੈਅ ਕਰੋ ਅਤੇ ਚਲੀਏ। ਕਿਉਂਕਿ ਫਿਰ ਫੈਸਲਾ ਮਨੁੱਖ ਆਪਣੇ ਆਪ ਨਹੀਂ ਨਾ ਕਰ ਸਕਦਾ, ਹੁਣ ਤਾਂ ਉਹ ਚਲਾ ਗਿਆ, ਫੈਸਲਾ ਕਰਨ ਵਾਲੇ ਹੋਰ ਨੇ, ਭਰਾ ਨੇ, ਪੁੱਤਰ ਨੇ, ਪਰਿਵਾਰ ਹੈ, ਰਿਸ਼ਤੇਦਾਰ ਨੇ, ਬਸ ਬੰਦਾ ਤਾਂ ਕਰਦਾ ਰਹਿ ਜਾਂਦਾ ਸਾਰਾ ਕੁਝ। ਅਤੇ ਅੱਜ ਦੇ ਇਸ ਸ਼ਬਦ ਵਿੱਚੋਂ ਸਾਨੂੰ ਇਹੀ ਕੁਝ ਸਮਝਣ ਦਾ ਯਤਨ ਕਰਨਾ ਹੈ। ਜਦੋਂ ਆਪਾਂ ਰਹਾਓ ਵਾਲਾ ਪਦ ਪੜ੍ਹਦੇ ਹਾਂ, ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਸਾਚਾ ਧੰਨ ਗੁਰਮਤੀ ਪਾਏ, ਕਾਚਾ ਧੰਨ ਫੁਨ ਆਵੈ ਜਾਏ। ਸੱਚਾ ਧੰਨ ਨਾਮ ਰੂਪੀ ਧੰਨ, ਇਹ ਗੁਰੂ ਦੀ ਮੱਤ ਤੋਂ ਪ੍ਰਾਪਤ ਹੋਣਾ ਹੈ, ਗੁਰੂ ਦੇ ਨਾਲ ਸਾਂਝ ਪਾ ਕੇ ਪ੍ਰਾਪਤ, ਗੁਰੂ ਦੇ ਉਪਦੇਸ਼ ਵਿੱਚੋਂ ਮਿਲਣਾ, ਗੁਰੂ ਦੀ ਮੱਤ ਵਿੱਚੋਂ ਮਿਲਣਾ। ਗੁਰੂ ਦੀ ਮੱਤ ਬਹੁਤ ਜ਼ਰੂਰੀ ਹੈ, ਗੁਰੂ ਦੀ ਮੱਤ ਤੋਂ ਬਿਨਾਂ ਤਾਂ ਗੱਲ ਹੀ ਨਹੀਂ ਬਣਨੀ। ਇੱਕ ਹੈ ਗੁਰਮਤ, ਇੱਕ ਹੈ ਮਨਮਤ। ਜਿਹੜੇ ਗੁਰੂ ਦੀ ਮੱਤ ਦੇ ਅਨੁਸਾਰ ਜੀਵਨ ਜਿਉਂਦੇ ਨੇ ਉਹ ਗੁਰਮੁਖ ਕਹਾਉਂਦੇ ਨੇ, ਜਿਹੜੇ ਮਨ ਦੀ ਮੱਤ ਦੇ ਅਨੁਸਾਰ ਜੀਵਨ ਚਲਾਉਂਦੇ ਨੇ ਉਹ ਮਨਮੁਖ ਕਹਾਉਂਦੇ, ਉਹ ਮਨ ਦੇ ਪਿੱਛੇ ਚੱਲਦੇ। ਜਿਨ੍ਹਾਂ ਦਾ ਮੁੱਖ ਗੁਰੂ ਵੱਲ ਹੈ ਉਹ ਗੁਰਮੁਖ ਨੇ, ਉਹ ਗੁਰੂ ਦੇ ਸਨਮੁਖ ਨੇ, ਅਤੇ ਜਿਹੜੇ ਆਪਣੇ ਮਨ ਦੇ ਮੁਤਾਬਕ ਚੱਲਦੇ ਨੇ ਉਹ ਮਨਮੁਖ ਰਹਿ ਜਾਂਦੇ। ਆਪਾਂ ਬਹੁਤ ਗੁਰਮੁਖ ਅਤੇ ਮਨਮੁਖ ਬਾਰੇ ਪੜ੍ਹਦੇ ਹਾਂ, ਅੱਜ ਇਸ ਸ਼ਬਦ ਵਿੱਚ ਵੀ ਆਪਾਂ ਪੜ੍ਹਾਂਗੇ ਜਦੋਂ ਮਨਮੁੱਖ ਦਾ ਜ਼ਿਕਰ ਆਏਗਾ। ਪਾਤਸ਼ਾਹ ਕਹਿੰਦੇ ਨੇ ਜਿਹੜਾ ਸੱਚਾ ਧਨ ਹੈ ਇਹ ਗੁਰੂ ਦੀ ਮੱਤ ਤੋਂ ਪ੍ਰਾਪਤ ਹੁੰਦਾ ਹੈ, ਭਾਵ ਜਦੋਂ ਗੁਰੂ ਦੀ ਮੱਤ ਦੇ ਨਾਲ ਮਨੁੱਖ ਜੁੜੇਗਾ ਨਾ ਤੇ ਫਿਰ ਧਨ ਪ੍ਰਾਪਤ ਹੋਵੇਗਾ, ਸੱਚਾ ਧਨ ਪ੍ਰਾਪਤ, ਨਾਮ ਧਨ ਪ੍ਰਾਪਤ। ਤੇ ਇਹ ਵੇਲਾ ਜਿਹੜਾ ਧਨ ਹੈ ਇਹ ਹਮੇਸ਼ਾ

ਅੱਖਾਂ ਰਹਿਣਾ, ਹਿਰਦੇ ਵਿੱਚ ਨਾਮ ਟਿਕ ਗਿਆ, ਹਿਰਦੇ ਵਿੱਚ ਗੁਣ ਆ ਗਏ। ਦੁਨਿਆਵੀ ਧਨ ਤਾਂ ਚੁਰਾਇਆ ਜਾ ਸਕਦਾ, ਖੋਇਆ ਜਾ ਸਕਦਾ, ਅੱਜ ਤਾਂ ਬੜੇ ਤਰੀਕੇ ਨੇ ਠੱਗੀ ਕਰਕੇ ਤੁਹਾਡੇ ਬੈਂਕ ਵਿੱਚੋਂ ਕੱਢ ਕੇ ਲੈ ਜਾਂਦਾ, ਅੱਜ ਸਾਈਬਰ ਕ੍ਰਾਈਮ ਐਸੇ ਹੋ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਤੁਹਾਡੇ ਬੈਂਕ ਚੋਂ ਪੈਸੇ ਚਲੇ ਜਾਂਦੇ। ਪਹਿਲਾਂ ਤਾਂ ਹੁੰਦਾ ਸੀ ਸਿਰਫ ਚੋਰੀਆਂ ਤੇ ਠੱਗੀਆਂ ਤੇ ਡਾਕੇ, ਅੱਜ ਕੱਲ੍ਹ ਤਾਂ ਪਤਾ ਹੀ ਨਹੀਂ ਲੱਗਦਾ, ਬੜੇ ਤਰੀਕੇ ਨੇ ਕ੍ਰਾਈਮ ਕਰਨ ਦੇ, ਬੜੇ ਤਰੀਕੇ ਨੇ। ਜਿਵੇਂ ਜਿਵੇਂ ਦੁਨੀਆਂ ਦੇ ਵਿੱਚ ਵਿਦਿਆ ਵੱਧ ਰਹੀ, ਪੜ੍ਹਾਈ ਵੱਧ ਰਹੀ, ਉਵੇਂ ਉਵੇਂ ਇਸ ਤਰੀਕੇ ਇਸ ਗੱਲਾਂ ਦੇ ਤਰੀਕੇ ਵੀ ਬੜੇ ਆ ਗਏ ਨੇ, ਲੋਕਾਂ ਨੂੰ ਠੱਗਣਾ ਕਿਵੇਂ ਆ, ਲੁੱਟਣਾ ਕਿਵੇਂ, ਕਿਉਂਕਿ ਸਾਰਾ ਧਿਆਨ ਹੀ ਇਸ ਗੱਲ ਵਾਲੇ ਪਾਸੇ ਆ ਵੀ ਕਿਵੇਂ ਪੈਸਾ ਇਕੱਠਾ ਕੀਤਾ ਜਾਵੇ। ਇਹ ਜਿਹੜਾ ਧਨ ਹੈ, ਸੱਚਾ ਧਨ ਹੈ, ਇਹ ਚੋਰੀ ਵੀ ਨਹੀਂ ਹੋ ਸਕਦੀ, ਇਹਨੂੰ ਕੋਈ ਲੈ ਕੇ ਵੀ ਨਹੀਂ ਜਾ ਸਕਦਾ, ਕਿਉਂਕਿ ਇਹ ਸਾਡੇ ਹਿਰਦੇ ਵਿੱਚ ਵਸਿਆ, ਇਹਨੂੰ ਕੋਈ ਖੋ ਨਹੀਂ ਸਕਦਾ। ਸੱਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁੰਨ ਆਵੇ ਜਾਏ। ਅਤੇ ਜਿਹੜਾ ਕੱਚਾ ਧਨ ਹੈ, ਕਦੇ ਆ ਰਿਹਾ ਕਦੇ ਜਾ ਰਿਹਾ। ਆਪਾਂ ਆਮ ਤੌਰ 'ਤੇ ਜੀਵਨ ਵਿੱਚ ਬੜੀ ਵਾਰੀ ਵੇਖਦੇ ਹਾਂ ਕਿ ਇੱਕ ਵਿਅਕਤੀ ਬੜਾ ਗਰੀਬ ਹੈ, ਪੈਸਾ ਨਹੀਂ ਹੈ, ਕੁਛ ਸਮੇਂ ਬਾਅਦ ਉਹਦੇ ਕੋਲ ਬੜਾ ਕੁਛ ਬਣ ਜਾਂਦਾ, ਕਿਰਪਾ ਹੋ ਗਈ। ਆਪਾਂ ਕਿਰਪਾ ਇਸੇ ਨੂੰ ਸਮਝਦੇ ਹਾਂ ਅੱਜ ਦੀ ਤਾਰੀਖ 'ਚ, ਵੀ ਬਸ ਪੈਸਾ ਮਿਲ ਗਿਆ ਜੀ ਕਿਰਪਾ, ਕਾਰੋਬਾਰ ਬੜਾ ਵਧੀਆ ਚੱਲ ਗਿਆ ਕਿਰਪਾ ਹੋ ਗਈ। ਹਾਂ ਇਹ ਕਿਰਪਾ ਹੈ, ਪਰ ਅਸਲੀ ਕਿਰਪਾ ਉਹ ਹੈ ਜਿਹੜਾ ਸੱਚਾ ਧਨ ਮਿਲ ਜਾਵੇ, ਜਿਹਨੂੰ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਟਿਕ ਜਾਵੇ, ਉਹਦੇ 'ਤੇ ਕਿਰਪਾ ਹੋਈ, ਇਹ ਕਿਰਪਾ ਦੀ ਨਿਸ਼ਾਨੀ। ਅਸੀਂ ਕਿਰਪਾ ਕੇਵਲ ਦੁਨਿਆਵੀ ਤਰੀਕੇ ਨਾਲ, ਸੋ ਬੰਦੇ 'ਤੇ ਬੜੀ ਕਿਰਪਾ ਹੈ ਜੀ, ਬੜਾ ਸੁੱਖ ਹੈ, ਪਰ ਇਹ ਵੀ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਮਨ ਦੀ ਖੁਸ਼ੀ ਹੈ ਉਹ ਪੈਸੇ ਨਾਲ ਨਹੀਂ ਆਉਂਦੀ। ਪੈਸਿਆਂ ਵਾਲੇ ਬੜੇ ਪਰੇਸ਼ਾਨ ਨੇ, ਪੈਸਾ ਇੰਨਾ ਜ਼ਿਆਦਾ ਹੋ ਗਿਆ ਵੀ ਪਰੇਸ਼ਾਨੀ ਬਣਨ ਨੂੰ ਸੰਭਾਲੀਏ ਕਿਵੇਂ, ਕਿਵੇਂ ਕਰੀਏ, ਕੀ ਕਰੀਏ, ਇਹ ਵੀ ਇੱਕ ਪਰੇਸ਼ਾਨੀ, ਇਹ ਵੀ ਚਿੰਤਾ। ਇਸੇ ਕਰਕੇ ਪਾਤਸ਼ਾਹ ਕਹਿ ਰਹੇ ਜਿਹੜਾ ਸੱਚਾ ਧਨ ਹੈ ਗੁਰੂ ਦੀ ਮੱਤ ਤੋਂ ਪ੍ਰਾਪਤ ਹੋਣਾ, ਅਤੇ ਜਿਹੜਾ ਕੱਚਾ ਧਨ ਹੈ ਕਾਚਾ ਧਨ ਫੁੰਨ ਆਵੇ ਜਾਏ, ਆ ਰਿਹਾ ਜਾ ਰਿਹਾ, ਅਮੀਰੀ ਹੈ ਗਰੀਬੀ ਹੈ, ਸਮੇਂ ਦੇ ਮੁਤਾਬਕ ਬਦਲਾਵ ਹੈ। ਕਾਰੋਬਾਰ ਬੰਦਾ ਕਰਦਾ ਘਾਟਾ ਪੈ ਜਾਂਦਾ, ਬੜਾ ਮੁਨਾਫਾ ਹੋ ਜਾਂਦਾ, ਬੜਾ ਕੁਛ ਹੋ ਜਾਂਦਾ, ਕਿਤੇ ਵਾਧਾ ਕਿਤੇ ਘਾਟਾ। ਇਹਨਾਂ ਰਹਾਓ ਵਾਲੇ ਪਦੇ ਵਿੱਚ ਇਹਨਾਂ ਦੋਨਾਂ ਵੱਖਰੇ ਵੱਖਰੇ ਤੌਰ 'ਤੇ ਪਾਤਸ਼ਾਹ ਨੇ ਸੱਚੇ ਧਨ ਦਾ ਵੀ ਅਤੇ ਕੱਚੇ ਧਨ ਦਾ ਵੀ ਜ਼ਿਕਰ ਕਰ ਦਿੱਤਾ। ਅਤੇ ਜਦੋਂ ਪਹਿਲਾ ਪਦਾ ਪੜ੍ਹਦੇ ਹਾਂ, ਪਹਿਲੇ ਪਦੇ ਵਿੱਚ ਪਾਤਸ਼ਾਹ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਜਿਹੜਾ ਕੱਚਾ ਧਨ ਹੈ, ਸੰਚੈ ਦਾ ਮਤਲਬ ਹੈ ਜੋੜਨਾ, ਇਕੱਠਾ ਕਰਨਾ, ਕਹਿੰਦੇ ਜਿਹੜੇ ਲੋਕ ਮੂਰਖ ਨੇ, ਗਵਾਰ ਨੇ, ਆਪਾਂ ਕਹਿੰਦੇ ਬੜਾ ਗਵਾਰ ਮੂਰਖ ਹੈ, ਮੂੜ ਹੈ। ਮੂਰਖ ਦਾ ਆਖਰੀ ਅਰਥ ਵਿਦਵਾਨ ਕਰਦੇ ਨੇ, ਕਹਿੰਦੇ ਜਿਹੜਾ ਸਿਰਫ ਮੂੰਹ ਰੱਖ ਕੇ ਬੋਲਦਾ, ਉਹਦੇ ਬੋਲਣ ਦੇ ਪਿੱਛੇ ਕੋਈ ਸੋਚ ਨਹੀਂ ਹੈ, ਕੋਈ ਸਮਝ ਨਹੀਂ, ਜੋ ਮੂੰਹ ਵਿੱਚ ਆਇਆ ਬੋਲ ਦਿੱਤਾ, ਮੂੰਹ ਨੂੰ ਰੱਖ ਕੇ ਬੋਲਿਆ ਮੂਰਖ, ਪਤਾ ਹੀ ਨਹੀਂ ਹੈ ਕੀ ਬੋਲ ਰਹੇ ਹਾਂ। ਕਹਿੰਦੇ ਬੱਚੇ ਨੂੰ ਬੋਲਣਾ ਤਾਂ ਸਾਲ ਸਵਾ ਸਾਲ ਦੀ ਉਮਰ ਵਿੱਚ ਆ ਜਾਂਦਾ, ਪਰ ਕੀ ਬੋਲਣਾ, ਕਦੋਂ ਬੋਲਣਾ, ਕਿੱਥੇ ਬੋਲਣਾ, ਇਹ ਸਿੱਖਣ ਲਈ ਸਾਰੀ ਜ਼ਿੰਦਗੀ ਲੱਗ ਜਾਂਦੀ। ਅਤੇ ਜਿਹਨੂੰ ਇਹ ਨਹੀਂ ਸਮਝ ਆਈ ਜ਼ਿੰਦਗੀ ਵਿੱਚ ਵੀ, ਬੜੀ ਉਮਰ ਹੋਣ ਤੋਂ ਬਾਅਦ ਵੀ, ਫਿਰ ਉਹਨੂੰ ਲੋਕ ਮੂਰਖ ਕਹਿ ਦਿੰਦੇ ਨੇ, ਵੀ ਇਹਨੂੰ ਪਤਾ ਹੀ ਨਹੀਂ ਵੀ ਕਦੋਂ ਬੋਲਣਾ ਅਤੇ ਕੀ ਬੋਲਣਾ, ਉਹਨੂੰ ਸਮਝ ਹੀ ਨਹੀਂ, ਉਹਨੂੰ ਸੋਝ ਹੀ ਨਹੀਂ ਹੈ, ਉਹਨੂੰ ਸੋਝ ਹੀ ਨਹੀਂ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਕੱਚਾ ਧਨ ਜੋੜਦੇ ਪਏ, ਸੋਝ ਹੀ ਨਹੀਂ ਹੈ ਵੀ ਜੋੜਦੇ ਪਏ ਆ, ਕਿਸ ਲਈ ਜੋੜਦੇ ਪਏ, ਨਾਲ ਤਾਂ ਜਾਣਾ ਨਹੀਂ, ਇਹ ਨਾਲ ਨਹੀਂ ਜਾਣਾ, ਇੱਥੇ ਹੀ ਰਹਿ ਜਾਣਾ। ਇਸੇ ਲਈ ਪਾਤਸ਼ਾਹ ਕਹਿੰਦੇ ਸੋਝੀ ਨਹੀਂ ਹੈ, ਮੂਰਖ ਨੇ, ਗਵਾਰ ਨੇ। ਇਸੇ ਚੀਜ਼ ਦੇ ਪਿੱਛੇ ਹੀ ਇਹ ਜਿਹੜਾ ਮਨੁੱਖਾ ਜਨਮ, ਇੰਨਾ ਕੀਮਤੀ ਜਨਮ ਪ੍ਰਾਪਤ ਹੋਇਆ, ਪਰਮਾਤਮਾ ਦੇ ਨਾਲ ਮਿਲਣ ਲਈ ਪ੍ਰਾਪਤ ਹੋਇਆ, ਇਸ ਜਨਮ ਨੂੰ ਕੇਵਲ ਇਸ ਧਨ ਦੇ ਜੋੜਨ ਵਿੱਚ ਹੀ ਲਾ ਦਿੱਤਾ। ਇਹ ਜਨਮ ਬੜੇ ਵਧੀਆ ਮਨੋਰਥ ਲਈ ਪ੍ਰਾਪਤ। ਸਭ ਤੋਂ ਪਹਿਲੀ ਗੱਲ ਤਾਂ ਕਿ ਮਨੁੱਖਾ ਜਨਮ ਮਿਲਣਾ ਆਪਣੇ ਆਪ ਵਿੱਚ ਵੱਡਿਆਂ ਭਾਗਾਂ ਦੇ ਨਿਸ਼ਾਨ। 84 ਲੱਖ ਜੂਨਾਂ ਦਾ ਜ਼ਿਕਰ ਧਰਮ ਦੀ ਦੁਨੀਆਂ ਵਿੱਚ ਆਪਾਂ ਪੜ੍ਹਦੇ ਸੁਣਦੇ ਹਾਂ, ਪਸ਼ੂ ਨੇ, ਪੰਛੀ ਨੇ, ਬੜੇ ਬੜੀ ਤਰ੍ਹਾਂ ਦੇ ਜੀਵ ਨੇ।
ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਸੰ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸਜਰੀਆ। ਪਾਸ਼ਾ ਕਹਿੰਦੇ ਪਤਾ ਨਹੀਂ ਕਿੰਨਵੇਂ ਜਨਮਾਂ ਬਾਅਦ ਤੈਨੂੰ ਵੇ ਮਨੁੱਖਾ ਜਨਮ ਮਿਲਿਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਇਹ ਉਸ ਪਰਮਾਤਮਾ ਨੂੰ ਜਗਤ ਦੇ ਈਸ਼ਵਰ ਨੂੰ ਮਿਲਣ ਦਾ ਸਮਾਂ ਹੈ, ਬਰੀਆ ਭਾਵ ਵਾਰੀ ਹੈ, ਸਮਾਂ ਹੈ, ਉਸ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਪਰ ਤੂੰ ਕਿਸੇ ਹੋਰ ਖੇਡ 'ਚ ਲੱਗ ਗਿਆ, ਤੂੰ ਕਿਸੇ ਹੋਰ ਪਾਸੇ ਚੱਲ ਪਿਆ। ਇਸੇ ਲਈ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਸ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਦੇ ਪਏ, ਜਿਹਨਾਂ ਨੂੰ ਸੋਝੀ ਨਹੀਂ ਹੈ, ਉਹ ਮੂਰਖ ਨੇ। ਮਨਮੁੱਖ ਭੂਲੇ ਅੰਧ ਗਵਾਰ, ਉਹ ਮਨਮੁੱਖ ਨੇ, ਉਹ ਗੁਰੂ ਦੇ ਨਾਲ ਨਹੀਂ ਜੁੜੇ, ਉਹ ਆਪਣੇ ਮਨ ਦੇ ਪਿੱਛੇ, ਉਹ ਭੁੱਲ ਗਏ ਨੇ, ਉਹ ਅਗਿਆਨਤਾ ਦੇ ਵਿੱਚ, ਅਗਿਆਨਤਾ ਦੇ ਅੰਧੇਰੇ ਵਿੱਚ, ਉਹਨਾਂ ਦੇ ਅੰਦਰ ਗਿਆਨ ਰੂਪੀ ਪ੍ਰਕਾਸ਼, ਗਿਆਨ ਰੂਪੀ ਸੋਝੀ ਨਹੀਂ ਹੈ, ਉਹ ਗਵਾਰ ਨੇ, ਉਹਨਾਂ ਨੂੰ ਸਮਝ ਨਹੀਂ ਹੈ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਿਖਿਆ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ, ਵਿਖਿਆ, ਵਿਖਿਆ ਭਾਵ ਜ਼ਹਿਰ, ਮਾਇਆ ਵੀ ਜ਼ਹਿਰ ਹੈ। ਜਿਵੇਂ ਜ਼ਹਿਰ ਇਸ ਸਰੀਰ ਨੂੰ ਖਤਮ ਕਰ ਦਿੰਦੀ ਹੈ, ਕੋਈ ਜ਼ਹਿਰ ਪੀ ਲਵੇ ਤਾਂ ਮੌਤ ਹੋ ਜਾਂਦੀ ਹੈ, ਇਸੇ ਤਰ੍ਹਾਂ ਮਾਇਆ ਆਤਮਕ ਜੀਵਨ ਨੂੰ ਖਤਮ ਕਰ ਦਿੰਦੀ ਹੈ। ਮਨੁੱਖ ਗੁਣਾਂ ਤੋਂ ਵਿਹੀਣ ਹੋ ਜਾਂਦਾ ਹੈ, ਗੁਣ ਨਹੀਂ ਰਹਿੰਦੇ, ਕਿਉਂਕਿ ਅੰਦਰ ਮਾਇਆ ਰੂਪੀ ਜ਼ਹਿਰ ਹੈ, ਮਾਇਆ ਵੱਲ ਹੀ ਧਿਆਨ ਹੈ, ਸਾਰਾ ਸਾਰਾ ਧਿਆਨ ਇਸੇ ਪਾਸੇ ਹੈ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਅਤੇ ਇਸ ਕਰਕੇ ਇਹ ਜਿਹੜਾ ਮਾਇਆ ਹੈ, ਜਿਹੜਾ ਵਿਖਿਆ ਰੂਪੀ ਧਨ ਹੈ, ਇਹ ਹਮੇਸ਼ਾ ਦੁੱਖ ਹੀ ਦੁੱਖ ਦਿੰਦਾ। ਹਾਂ, ਆਪਾਂ ਹੁਣੇ ਪਹਿਲਾਂ ਵੀ ਆਰੰਭਤਾ ਵਿੱਚ ਜ਼ਿਕਰ ਕੀਤਾ ਕਿ ਮਾਇਆ ਕਮਾਉਣੀ ਜ਼ਰੂਰੀ ਹੈ, ਜ਼ਿੰਦਗੀ ਦੇ ਗੁਜ਼ਾਰੇ ਲਈ ਜ਼ਰੂਰੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਦੋਂ ਆਪਾਂ ਜੀਵਨ ਪੜ੍ਹੀਏ, ਪਾਤਸ਼ਾਹ ਨੂੰ ਇੱਕ ਮਿਲਿਆ ਧਰਮੀ ਮਨੁੱਖ ਸੀ। ਪਾਤਸ਼ਾਹ ਦਾ ਜੀਵਨ ਵੇਖ ਕੇ ਬੜਾ ਹੈਰਾਨ ਹੋਇਆ, ਕਹਿੰਦਾ ਤੁਹਾਡਾ ਜੀਵਨ, ਤੁਸੀਂ ਆਪਦੇ ਆਪ ਨੂੰ ਧਰਮੀ ਘਵਾਉਂਦੇ ਹੋ, ਤੁਸੀਂ ਗ੍ਰਸਥ ਜੀਵਨ ਵਿੱਚ ਵੀ ਹੋ, ਤੁਹਾਡੀ ਇਸਤਰੀ ਹੈ, ਤੁਹਾਡੇ ਪੁੱਤਰ ਹੈ, ਤੁਹਾਡੇ ਕੋਲ ਦੌਲਤ ਬੜੀ ਹੈ, ਇਹ ਕੀ ਕਰ, ਕਿਉਂਕਿ ਇਹ ਵੀ ਗੱਲ ਸਮਝ ਲਈ ਜਾਂਦੀ ਧਰਮ ਦੀ ਦੁਨੀਆ ਵਿੱਚ ਕਿ ਮਾਇਆ ਦਾ ਤਿਆਗ ਕਰ। ਹੁਣ ਜਦੋਂ ਬੰਦਾ ਤਿਆਗ ਕਰਨ ਵਾਲੇ ਰਸਤੇ 'ਤੇ ਚੱਲਦਾ ਨਾ, ਫਿਰ ਵੀ ਮਨ ਵਿੱਚ ਇੱਕ ਇਹ ਚੀਜ਼ ਹੁੰਦੀ ਕਿ ਮੇਰੀ ਸੀ ਅਤੇ ਮੈਂ ਤਿਆਗ ਕੀਤਾ, ਮੈਂ ਛੱਡ ਦਿੱਤਾ। ਤਿਆਗ ਉਸੇ ਚੀਜ਼ ਦਾ ਕੀਤਾ ਜਾਂਦਾ ਜਿਹੜੀ ਆਪਣੀ ਹੁੰਦੀ। ਜਦੋਂ ਤਿਆਗ ਕਰਦਾ ਫਿਰ ਵੀ ਮਨ ਵਿੱਚ ਹਉਮੈ ਆ ਜਾਂਦੀ, ਦੇਖੋ ਜੀ ਮੈਂ ਤਾਂ ਸਭ ਕੁਝ ਛੱਡ ਦਿੱਤਾ, ਇਹ ਵੀ ਹਉਮੈ ਦੇ ਨਿਸ਼ਾਨ। ਇਹ ਵੀ ਜਦੋਂ ਬੰਦਾ ਦਾਅਵਾ ਕਰਦਾ ਮੈਂ ਤਾਂ ਕੁਝ ਨਹੀਂ ਕਰਦਾ ਜੀ, ਮੈਂ ਤਾਂ ਸਾਰਾ ਕੁਝ ਬੱਚਿਆਂ ਦੇ ਹਵਾਲੇ ਕਰ ਦਿੱਤਾ, ਇਹਦੇ ਵਿੱਚ ਵੀ ਮੈਂ ਝਲਕਦੀ ਹੈ, ਹਉਮੈ ਝਲਕਦੀ ਹੈ ਵੀ ਮੈਂ ਤਾਂ ਛੱਡ ਦਿੱਤਾ। ਇਹਦਾ ਮਤਲਬ ਤੇਰੀ ਆਪਣੀ ਸੀ ਅਤੇ ਤੂੰ ਛੱਡ ਦਿੱਤਾ, ਆਪਣੀ ਸਮਝਦਾ ਸੀ ਅਤੇ ਛੱਡ ਦਿੱਤਾ। ਪਾਤਸ਼ਾਹ ਕਹਿੰਦੇ ਨੇ ਨਹੀਂ, ਤੁਸੀਂ ਜਿਹੜੇ ਜੀਵਨ ਦੀ ਗੱਲ ਕਰ ਰਹੇ ਹੋ, ਇਹ ਜੀਵਨ ਦੇ ਵਿੱਚ ਸਭ ਕੁਝ ਜ਼ਰੂਰੀ ਹੈ। ਔਰਤ ਇਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਇਹ ਗੁਜ਼ਾਰੇ ਲਈ ਜ਼ਰੂਰੀ ਹੈ, ਇਹ ਗੁਜ਼ਾਰੇ ਲਈ ਜ਼ਰੂਰੀ ਹੈ। ਜਦੋਂ ਪਰਿਵਾਰ ਨੂੰ ਪਾਲਣਾ ਹੈ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ, ਗ੍ਰਸਥ ਜੀਵਨ ਵਿੱਚ ਰਹਿਣਾ ਹੈ, ਤਾਂ ਦੌਲਤ ਜ਼ਰੂਰੀ ਹੈ। ਪਰ ਹਾਂ, ਜਦੋਂ ਕੇਵਲ ਦੌਲਤ ਇੱਕ ਵਿਖਾਵੇ ਦਾ ਹੀ ਕਾਰਨ ਬਣ ਜਾਵੇ, ਕੇਵਲ ਵਿਖਾਵਾ ਹੀ ਬਣ ਜਾਵੇ, ਫਿਰ ਉੱਥੇ ਆ ਕੇ ਕੰਮ ਖਰਾਬ, ਉੱਥੇ ਆ ਕੇ ਫਿਰ ਪਾਤਸ਼ਾਹ ਕਹਿੰਦੇ ਨੇ ਕਾਚਾ ਧਨ ਸੰਚੈ ਮੂਰਖ ਕਪਾਰ, ਵਿਖਿਆ ਕਹਿ ਧਨ ਸਦਾ ਦੁੱਖ। ਫਿਰ ਇਹ ਵਿਖਿਆ ਰੂਪੀ ਜ਼ਹਿਰ ਰੂਪੀ ਮਾਇਆ ਜਿਹੜੀ ਹੈ, ਇਹ ਦੁੱਖ ਦਿੰਦੀ ਹੈ। ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ, ਇਹ ਆਪਾਂ ਸਾਰੇ ਅੱਜ ਜਾਣਦੇ ਹਾਂ ਕਿ ਮਾਇਆ ਦੇ ਨਾਲ, ਧਨ ਦੇ ਨਾਲ, ਪੈਸੇ ਦੇ ਨਾਲ ਕੋਈ ਸੁੱਖ ਨਹੀਂ ਮਿਲਦਾ। ਸੁੱਖ ਮਿਲਦਾ ਜਦੋਂ ਮਨ ਸ਼ਾਂਤ ਹੋ ਜਾਂਦੀ। ਆਪਾਂ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੀ ਬਾਣੀ ਵਿੱਚ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ 'ਤੇ ਰਾਜ ਕਰਨ ਵਾਲਾ ਰਾਜਾ ਬੜੀ ਦੌਲਤ ਦਾ ਮਾਲਕ ਹੈ, ਬੜੇ ਧਨ ਦੌਲਤਾਂ ਦਾ ਮਾਲਕ ਹੈ, ਉਹ ਵੀ ਦੁਖੀ ਹੈ, ਉਹ ਦੁਖੀ ਹੈ ਕਿਉਂਕਿ ਉਹਦੇ ਅੰਦਰ ਚਿੰਤਾ ਹੀ ਬੜੀ ਹੈ, ਬੜਾ ਕੁਝ ਹੈ ਵੀ ਮੈਂ ਇੰਨਾ ਕੁਝ ਹੈ ਕਿਵੇਂ ਕਰਾਂਗਾ, ਇਹਨੂੰ ਸੰਭਾਲੇਗਾ ਕੌਣ,
ਮੈਂ ਇੰਨਾ ਵੱਡਾ ਰਾਜ ਕਾਇਮ ਕਰ ਦਿੱਤਾ। ਤਾਂ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਨਾਮ ਧੰਨ ਪ੍ਰਾਪਤ ਹੋਣਾ, ਪਰਮਾਤਮਾ ਦੇ ਨਾਮ ਨੂੰ ਜਪਣ ਦੇ ਨਾਲ, ਉਹਦੇ ਕਰਕੇ ਹੀ ਮਨੁੱਖ ਸੁਖੀ ਹੋ ਸਕਦਾ। ਪਾਤਸ਼ਾਹ ਕਹਿੰਦੇ ਵਿਖਿਆ ਕਹਿ ਧੰਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ। ਇਹਨੇ ਸਾਥ ਵੀ ਨਹੀਂ ਜਾਣਾ, ਨਾਲ ਵੀ ਨਹੀਂ ਜਾਣਾ, ਅਤੇ ਇਹਦੇ ਨਾਲ ਕੋਈ ਪ੍ਰਾਪਤੀ ਵੀ ਨਹੀਂ ਹੋਣੀ, ਭਾਵ ਕੋਈ ਮਨ ਦੀ ਤਸੱਲੀ ਨਹੀਂ ਹੋਣੀ। ਬੰਦਾ ਜਿੰਨਾ ਵੀ ਜੋੜ ਲਵੇ ਨਾ, ਉਹ ਕਹਿੰਦਾ ਬਸ ਥੋੜ੍ਹਾ ਜਿਹਾ। ਕਹਿੰਦੇ ਪਹਿਲਾਂ ਅੱਜ ਤਾਂ ਕਰੋੜਾਂ ਦੀ ਵੀ ਗਿਣਤੀ ਬੜੀ ਛੋਟੀ ਬਣ ਗਈ। ਪਹਿਲਾਂ ਕਿਸੇ ਕੋਲ ਕੁਝ ਕੁ ਪੈਸੇ ਹੁੰਦੇ ਸੀ ਨਾ, ਉਹ ਕਹਿੰਦਾ ਸੀ ਬਸ ਮੇਰੇ ਕੋਲ 100 ਰੁਪਇਆ ਇਕੱਠਾ ਹੋ ਜਾਵੇ ਨਾ ਤੇ ਬਸ ਮੇਰੀ ਗੱਲ ਬਣ ਗਈ। ਹੈਗੇ ਕਿੰਨੇ ਨੇ? ਕਹਿੰਦਾ 10 ਹੈ। ਕਹਿੰਦੇ ਮੈਂ 90 ਹੋਰ ਚਾਹੀਦੇ। 100 ਆ ਗਿਆ, ਉਦੋਂ ਤੱਕ ਸਮਾਂ ਬਦਲ ਗਿਆ, ਪੈਸੇ ਦੀ ਵੈਲਿਊ ਘੱਟ ਗਈ। ਕਹਿੰਦਾ ਹੁਣ 1000 ਚਾਹੀਦੇ। 1000 ਤੋਂ ਬਾਅਦ ਗੱਲ 10,000 ਤੇ ਪਹੁੰਚ ਗਈ, 1,00,000 ਤੇ ਪਹੁੰਚ ਗਈ, 1,00,00,000 ਤੇ ਪਹੁੰਚ ਗਈ, ਬ੍ਰੇਕ ਨਹੀਂ ਲੱਗੀ। ਇਹ ਤ੍ਰਿਸ਼ਨਾ ਵਧੀ ਗਈ, ਹੋਰ ਲੈ ਲਵੇ, ਹੋਰ ਲੈ ਲਵੇ। ਸੈਸ ਖੱਟੇ 1,00,000 ਕੋ ਉੱਠ ਤਾਇਆ। ਸੈਸ ਦਾ ਮਤਲਬ 1,000 ਕਮਾ ਲਏ, 1,00,000 ਵਾਲੇ ਪਾਸੇ ਚੱਲ ਪਏ। ਇਹ ਤ੍ਰਿਸ਼ਨਾ ਕਦੇ ਖਤਮ ਨਹੀਂ ਹੁੰਦੀ। ਇਸੇ ਕਰਕੇ ਪਾਤਸ਼ਾਹ ਕਹਿ ਰਹੇ ਨੇ ਕਿ ਜਿਹੜਾ ਵਿਖਿਆ ਦਾ ਧਨ ਹੈ ਇਹਦੇ ਨਾਲ ਦੁੱਖ ਹੋਵੇ, ਇਹ ਦੁੱਖ ਦੇ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਇਹ ਨਾਲ ਨਹੀਂ ਜਾਏ, ਇਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੈ, ਜੀਵਨ ਦੇ ਵਿੱਚ ਕੋਈ ਪ੍ਰਾਪਤੀ ਨਹੀਂ। ਹਾਂ, ਪਦਾਰਥ ਇਕੱਠੇ ਹੋ ਜਾਣਗੇ ਪਰ ਇੱਥੇ ਛੱਡ ਕੇ ਜਾਣੇ ਪੈਣੇ। ਜਿਹੜੇ ਗੁਣ ਧਾਰਨ ਕਰਨੇ ਸੀ, ਜਿਹੜਾ ਨਾਮ ਟਿਕਾਣਾ ਸੀ, ਜਿਹਦੇ ਨਾਲ ਜੀਵਨ ਮਨੋਰਥ ਸਫਲ ਹੋਣਾ ਸੀ, ਉਹ ਪ੍ਰਾਪਤੀ ਨਹੀਂ ਹੋਈ। ਉਹ ਪ੍ਰਾਪਤੀ ਤਾਂ ਹੋਣੀ ਸੀ ਨਾਮ ਧੰਨ ਦੇ ਨਾਲ। ਹੁਣ ਆਪਾਂ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਨ, ਇਸ ਤੋਂ ਪਹਿਲਾਂ ਰਹਿਰਾਸ ਸਾਹਿਬ ਜੀ ਦੀ ਬਾਣੀ ਪੜ੍ਹੀ ਜਾ ਰਹੀ ਸੀ। ਆਪਾਂ ਰੋਜ਼ ਪੜ੍ਹਦੇ ਹਾਂ ਰਹਿਰਾਸ ਸਾਹਿਬ ਜੀ ਦੀ ਬਾਣੀ, ਰੋਜ਼ ਪੰਚਮ ਪਾਤਸ਼ਾਹ ਦਾ ਫੁਰਮਾਨ ਪੜ੍ਹਦੇ ਹਾਂ। ਭਾਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਮਰੀਆ। ਇਹ ਮਨੁੱਖਾਂ ਦੇ ਤੈਨੂੰ ਮਿਲੀ ਹੈ ਕਿਸ ਵਾਸਤੇ? ਗੋਬਿੰਦ ਭਾਵ ਪਰਮਾਤਮਾ ਨੂੰ ਮਿਲਣ ਦੇ ਲਈ। ਹੁਣ ਅਗਲੀਆਂ ਪੰਕਤੀਆਂ 'ਚ ਪਾਤਸ਼ਾਹ ਰਸਤਾ ਵੀ ਦੇ ਰਹੇ ਨੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ। ਕਹਿੰਦੇ ਬਾਕੀ ਜਿਹੜੇ ਤੂੰ ਕਾਰਜ ਕਰ ਰਿਹਾ ਨਾ, ਧਰਮ ਦੇ ਸਮਝ ਕੇ ਬੜੇ ਕਾਰਜ ਕੀਤੇ ਜਾ ਰਹੇ, ਬੜੇ ਐਸੇ ਕੰਮ ਨੇ ਜਿਹੜੇ ਧਰਮ ਦੇ ਸਮਝ ਕੇ ਕੀਤੇ ਜਾ ਰਹੇ। ਕੋਈ ਚਲੀਏ ਕੱਟੀ ਜਾਂਦਾ, ਕੋਈ ਵਰਤ ਰੱਖਦਾ ਪਿਆ, ਕੋਈ ਪਤਾ ਨਹੀਂ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ। ਪਾਤਸ਼ਾਹ ਕਹਿੰਦੇ ਨੇ ਨਹੀਂ, ਅਵਰ ਕਾਜ ਤੇਰਾ ਕਿਤੇ ਨਾ ਕੰਮ, ਮਿਲ ਸਾਧ ਸੰਗਤ ਭੱਜ ਕੇਵਲ। ਨਾਮ ਸੰਗਤ ਵਿੱਚ ਮਿਲ ਬੈਠ ਤੇ ਪਰਮਾਤਮਾ ਦੇ ਨਾਮ ਦਾ ਭਜਨ ਕਰ, ਪਰਮਾਤਮਾ ਦਾ ਨਾਮ ਜਪ, ਇਹ ਜੀਵਨ ਸਫਲ। ਇੱਥੇ ਵੀ ਪਾਤਸ਼ਾਹ ਕਹਿ ਰਹੇ ਨੇ ਵੀ ਜਿਹੜਾ ਧਨ ਹੈ ਇਹਦੇ ਨਾਲ ਦੁੱਖ ਮਿਲਣਾ, ਇਹ ਨਾਲ ਨਹੀਂ ਜਾਣਾ, ਕੋਈ ਪ੍ਰਾਪਤੀ ਨਹੀਂ ਹੋਣੀ। ਰਹਾਓ ਵਾਲੇ ਪਦੇ ਆਪਾਂ ਵਿਚਾਰ ਕਰ ਚੁੱਕੇ ਹਾਂ, ਸਾਚਾ ਧਨ ਗੁਰਮਤਿ ਪਾਏ, ਕਾਚਾ ਧਨ ਫੁਨ ਆਵੈ ਜਾਏ। ਤੇ ਸੱਚਾ ਧਨ ਗੁਰੂ ਦੇ ਨਾਲ, ਗੁਰੂ ਦੀ ਮਤ ਨਾਲ ਜੁੜ ਕੇ ਪ੍ਰਾਪਤ ਹੋਣਾ, ਕੱਚਾ ਧਨ ਆ ਰਿਹਾ ਜਾ ਰਿਹਾ। ਰਹਾਓ ਮਨਮੁਖ ਭੂਲੇ ਸਭ ਮਰੇ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ। ਤੇ ਜਿਹੜੇ ਮਨਮੁੱਖ ਨੇ, ਜਿਹੜੇ ਆਪਣੇ ਮਨ ਦੇ ਪਿੱਛੇ ਚੱਲੇ, ਜਿਹੜੇ ਗੁਰੂ ਕੋਲ ਆਉਂਦੇ ਹੀ ਨੇ, ਗੁਰੂ ਦੀ ਗੱਲ ਸੁਣਦੇ ਹੀ ਨੇ, ਉਹ ਆਤਮਿਕ ਜੀਵਨ ਦੇ ਰਾਹ ਤੋਂ ਭੁੱਲ ਚੁੱਕੇ, ਉਹ ਆਤਮਿਕ ਜੀਵਨ ਵਾਲੇ ਪਾਸੇ ਜਾਂਦੇ ਹੀ ਨਹੀਂ। ਪਾਤਸ਼ਾਹ ਕਹਿੰਦੇ ਨੇ ਮਨਮੁੱਖ ਭੂਲੇ ਸਭ ਮਰੇ ਗਵਾਰ, ਤੇ ਇਸੇ ਤਰ੍ਹਾਂ ਹੀ ਉਹ ਮਰ ਜਾਂਦੇ ਨੇ, ਆਪਣਾ ਜੀਵਨ ਖਤਮ ਕਰ ਲੈਂਦੇ। ਭਵਜਲ ਡੂਬੇ ਨਾ ਉਰਵਾਰ ਨਾ ਪਾਰ, ਤੇ ਆਤਮਿਕ ਜੀਵਨ ਵਿੱਚ ਵੀ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਨੇ, ਨਾ ਪਾਰ ਹੁੰਦਾ, ਨਾ ਇੱਧਰ ਰਹਿੰਦੇ ਨੇ ਨਾ ਉੱਧਰ ਰਹਿੰਦੇ, ਨਾ ਉਰਵਾਰ, ਉਹ ਸੰਸਾਰ ਸਮੁੰਦਰ ਵਿੱਚ ਹੀ ਡੁੱਬ ਜਾਂਦੇ। ਤੇ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੀ ਜੀਵਨ ਦੇ ਮਨੋਰਥ ਨੂੰ ਸਮਝ, ਜੀਵਨ ਦੇ ਮਨੋਰਥ ਨੂੰ ਪ੍ਰਾਪਤ ਕਰਨਾ। ਆਪਾਂ ਬਾਣੀ ਵਿੱਚ ਸੰਸਾਰ ਸਮੁੰਦਰ ਦਾ ਬਹੁਤ ਜ਼ਿਕਰ ਪੜ੍ਹਦੇ ਹਾਂ, ਤਾਰ ਗੋਬਿੰਦੇ ਸੰਸਾਰ ਸਮੁੰਦਰ, ਬੇਨਤੀਆਂ ਬਾਣੀ ਦੇ ਰਾਹੀਂ ਕੀਤੀਆਂ ਜਾਂਦੀਆਂ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਕਿ ਹੇ ਵਾਹਿਗੁਰੂ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ। ਹੁਣ ਸੰਸਾਰ ਸਮੁੰਦਰ ਕੀ ਚੀਜ਼ ਹੈ? ਮਨੁੱਖ ਡੁੱਬ ਜਾਂਦਾ ਵਿਕਾਰਾਂ ਦੇ ਵਿੱਚ, ਖਚਤ ਹੋਣਾ,
ਮਾਇਆ ਦੇ ਵਿੱਚ ਖਚਤ ਹੋਣਾ। ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ ਗੁਣਾਂ ਦਾ ਕਿ ਜਦੋਂ ਕਿਸੇ ਨੇ ਕੋਈ ਮਾੜੀ ਜਿਹੀ ਗੱਲ ਛੋਟੀ ਜਿਹੀ ਗੱਲ ਕਰ ਦਿੱਤੀ ਤਾਂ ਗੁੱਸਾ ਆ ਜਾਣਾ, ਇਹਦਾ ਮਤਲਬ ਅਜੇ ਸੰਸਾਰ ਸਮੁੰਦਰ ਪਾਰ ਨਹੀਂ ਹੋਇਆ। ਤੇ ਜੇ ਮਨੁੱਖ ਇਸ ਤਰੀਕੇ ਦੀ ਅਵਸਥਾ ਵਿੱਚ ਆ ਜਾਵੇ, ਕੋਈ ਉਹਦੇ ਬਾਰੇ ਜੋ ਮਰਜ਼ੀ ਕਹੀ ਜਾਏ, ਭਾਵੇਂ ਕੋਈ ਉਹਦੀ ਤਾਰੀਫ ਕਰੀ ਜਾਏ, ਭਾਵੇਂ ਕੋਈ ਉਹਦੀ ਨਿੰਦਾ ਕਰੀ ਜਾਏ, ਉਹਨੂੰ ਕੋਈ ਮਹਿਸੂਸ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਿਆ, ਸੁੱਖ ਸੁਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨਿਆ, ਉਹ ਦੁੱਖ ਦੇ ਵਿੱਚ ਦੁੱਖ ਨੂੰ ਮਹਿਸੂਸ ਨਹੀਂ ਕਰਦਾ, ਸੁੱਖ ਵਿੱਚ ਸੁੱਖ ਨੂੰ ਫੀਲ ਨਹੀਂ ਕਰਦਾ। ਉਹਦੇ ਵਾਸਤੇ ਕੰਚਨ ਮਾਟੀ, ਸੋਨਾ ਤੇ ਮਿੱਟੀ ਇੱਕੋ ਜਿਹਾ ਹੀ ਹੈ। ਇਹ ਸੰਸਾਰ ਸਮੁੰਦਰ ਨੂੰ ਪਾਰ ਕਰਨ ਦੀ ਨਿਸ਼ਾਨੀ, ਉਹਦੇ ਵਾਸਤੇ ਫਰਕ ਨਹੀਂ ਹੈ। ਕੋਈ ਕੋਈ ਉਹਨੂੰ ਮਾੜਾ ਕਹਿ ਦਿੰਦਾ, ਕੋਈ ਉਹਨੂੰ ਚੰਗਾ ਕਹਿ ਦਿੰਦਾ, ਕੋਈ ਫਰਕ ਨਹੀਂ। ਤੇ ਜਿਹਨਾਂ ਨੂੰ ਇਹ ਸਭ ਕੁਝ ਮਹਿਸੂਸ ਹੁੰਦਾ ਉਹ ਅਜੇ ਸੰਸਾਰ ਸਮੁੰਦਰ ਦੇ ਵਿੱਚ ਹੀ ਨੇ, ਅਜੇ ਪਾਰ ਨਹੀਂ, ਉਹ ਡੁੱਬਦੇ। ਅੱਗੇ ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਅਹਿਨਸ ਬੈਰਾਗ। ਤੇ ਜਿਹਨਾਂ ਨੂੰ ਵੱਡਿਆਂ ਭਾਗਾਂ ਦੇ ਨਾਲ, ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਮਿਲਾਪ ਬਣ ਗਿਆ, ਗੁਰੂ ਮਿਲ ਗਿਆ, ਸਤਿਗੁਰ ਭੇਟੇ ਪੂਰੇ ਭਾਗ, ਵੱਡੇ ਭਾਗਾਂ ਦੇ ਨਾਲ ਗੁਰੂ ਪ੍ਰਾਪਤ ਹੋ ਗਿਆ, ਸਾਚ ਰਤੇ ਅਹਿਨਸ ਬੈਰਾਗ, ਫਿਰ ਉਹ ਸੱਚ ਦੇ ਵਿੱਚ ਮਗਨ ਹੋ ਜਾਂਦੇ ਨੇ, ਮਸਤ ਹੋ ਜਾਂਦੇ ਨੇ, ਰਤੇ ਜਾਂਦੇ ਨੇ। ਫਿਰ ਉਹ ਐਸੀ ਅਵਸਥਾ ਵਿੱਚ ਆ ਜਾਂਦੇ ਨੇ ਜਿਹਨੂੰ ਬੈਰਾਗ ਕਿਹਾ ਜਾਂਦਾ, ਭਾਵ ਉਪਰਾਮਤਾ। ਦਿਨ ਰਾਤ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਦਾ ਪ੍ਰਭਾਵ ਨਹੀਂ ਕਬੂਲ, ਮਾਇਆ ਦੇ ਵਿੱਚ ਰਹਿ ਕੇ, ਗ੍ਰਸਤ ਜੀਵਨ ਵਿੱਚ ਰਹਿ ਕੇ, ਜਿਵੇਂ ਕਮਲ ਦਾ ਫੁੱਲ ਹੈ ਉਹ ਕਿੱਚੜ ਵਿੱਚ ਰਹਿ ਕੇ ਵੀ ਕਿੱਚੜ ਤੋਂ ਦੂਰ ਹੈ, ਜਿਵੇਂ ਮੁਰਗਾਬੀ ਹੈ ਉਹ ਪਾਣੀ ਵਿੱਚ ਰਹਿ ਕੇ ਵੀ ਆਪਣੇ ਖੰਭ ਗਿੱਲੇ ਨਹੀਂ ਹੋਣਦੇ, ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਮਾਇਆ ਦੇ ਵਿੱਚ ਰਹਿ ਕੇ ਵੀ ਉਪਰਾਮਤਾ ਵਿੱਚ ਰਹਿਣਾ, ਬੈਰਾਗ ਵਿੱਚ ਰਹਿਣਾ। ਜੀਵਨ ਗ੍ਰਸਤ ਜੀਵਨ ਬਤੀਤ ਕਰਦਾ ਹੈ ਪਰ ਉਹ ਫਿਰ ਕੱਚੇ ਧਨ ਦੇ ਪਿੱਛੇ ਭੱਜਦਾ ਨਹੀਂ, ਦੌੜਦਾ ਨਹੀਂ, ਕਿਉਂਕਿ ਉਹਨੂੰ ਪਤਾ ਹੈ ਵਿਖਿਆ ਦਾ ਧਨ ਜਿੰਨਾ ਕੁ ਚਾਹੀਦਾ ਗੁਜ਼ਾਰੇ ਵਾਸਤੇ ਚਾਹੀਦਾ, ਉਹਦੇ ਵਾਸਤੇ ਮਿਹਨਤ ਕਰਨੀ ਹੈ, ਕਾਰਜ ਕਰਨਾ ਹੈ, ਪਰ ਉਹਦੇ ਪਿੱਛੇ ਨਹੀਂ ਭੱਜਣਾ, ਉਪਰਾਮਤਾ ਵਿੱਚ ਰਹਿਣਾ, ਮਾਇਆ ਦੇ ਪਿੱਛੇ ਨਹੀਂ ਭੱਜਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹੀਏ ਨਾ, ਪਾਤਸ਼ਾਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਉਦਾਸੀਆਂ ਦੀ ਆਰੰਭਤਾ ਕਰਦੇ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈਂਦੇ ਨੇ ਉਦਾਸੀਆਂ ਦੇ, ਤੇ ਜਦੋਂ ਭਾਈ ਮਰਦਾਨਾ ਜੀ ਨੂੰ ਨਾਲ ਲੈਂਦੇ ਨੇ ਨਾ ਤੇ ਭਾਈ ਮਰਦਾਨਾ ਜੀ ਪੁੱਛਦੇ ਨੇ ਬਾਬਾ ਜਾਣਾ ਕਿੱਥੇ ਹੈ, ਕਹਿੰਦੇ ਪਤਾ ਨਹੀਂ, ਵਾਪਸ ਕਦੋਂ ਆਵਾਂਗੇ ਪਤਾ ਨਹੀਂ, ਕਿੰਨੀ ਦੂਰ ਜਾਣਾ ਪਤਾ ਨਹੀਂ, ਕੁਝ ਨਹੀਂ ਪਤਾ। ਤੇ ਨਾਲ ਇੱਕ ਗੱਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਭਾਈ ਮਰਦਾਨਾ ਨਾਲ ਕੁਝ ਨਹੀਂ ਲੈਣਾ, ਕੋਈ ਪੈਸਾ ਨਹੀਂ ਲੈਣਾ, ਕੁਝ ਨਹੀਂ ਲੈਣਾ। ਅਸੀਂ ਤਾਂ ਕੋਈ ਇੱਕ ਸਫ਼ਰ ਕਰਨਾ ਹੋਵੇ ਤਾਂ ਬੜਾ ਸਾਰਾ ਸਮਾਨ ਅੱਜ ਤਿਆਰ ਕੀਤਾ ਜਾਂਦਾ, ਸਫ਼ਰ ਦੂਰ ਦਾ ਹੋਵੇ ਤਾਂ ਵੱਡੇ ਟੈਚੀ ਹੁੰਦੇ ਨੇ। ਪਾਤਸ਼ਾਹ ਕਹਿੰਦੇ ਕੁਝ ਨਹੀਂ ਲੈਣਾ ਨਾਲ, ਇੱਦਾਂ ਹੀ ਜਾਣਾ। ਤੇ ਬਾਬਾ ਜੇ ਰਸਤੇ 'ਚ ਭੁੱਖ ਲੱਗ ਗਈ ਕੁਝ ਖਾਣਾ ਪੀਣਾ ਕਿਵੇਂ, ਕਹਿੰਦੇ ਸਭ ਕੁਝ ਕਰਤਾਰ ਭਰੀ ਕਰੇ। ਸੱਚਮੁੱਚ ਜਿੱਥੇ ਜਾਂਦੇ ਨੇ ਲੋਕ ਜਲ ਪਾਣੀ ਦੇ ਨਾਲ, ਲੰਗਰ ਪ੍ਰਸ਼ਾਦ ਦੇ ਨਾਲ ਸੇਵਾ ਕਰਦੇ ਨੇ, ਜਿੱਥੇ ਲੋੜ ਹੈ ਕੋਈ ਕੱਪੜੇ ਵੀ ਦੇ ਦਿੰਦੇ ਨੇ। ਕਹਿੰਦੇ ਇੱਕ ਪਿੰਡ ਵਿੱਚੋਂ ਬਹੁਤ ਸਾਰਾ ਸਮਾਨ ਮਿਲ ਗਿਆ, ਬੜੇ ਸਾਰੇ ਕੱਪੜੇ ਮਿਲ ਗਏ। ਤੇ ਪਾਤਸ਼ਾਹ ਕਹਿੰਦੇ ਨੇ ਭਾਈ ਮਰਦਾਨਾ ਜੀ ਨੂੰ ਸਾਰਾ ਕੁਝ ਇੱਥੇ ਹੀ ਛੱਡ, ਪਿੰਡੋਂ ਬਾਹਰ ਬੈਠੇ ਇੱਥੇ ਛੱਡ, ਆਪਾਂ ਅੱਗੇ ਖਾਲੀ ਹੱਥ ਜਾ, ਨਾਲ ਕੁਝ ਨਹੀਂ ਲੈ ਕੇ ਜਾ। ਉਸੇ ਤਰ੍ਹਾਂ ਹੀ ਕੀਤਾ ਭਾਈ ਮਰਦਾਨਾ ਜੀ, ਛੱਡਤਾ ਉੱਥੇ ਸਭ ਕੁਛ, ਚਲੇ ਗਏ। ਇਤਿਹਾਸਕਾਰ ਲਿਖਦੇ ਨੇ ਜਨਮ ਸਾਖੀ ਦੇ ਵਿੱਚ, ਉਹ ਕਹਿੰਦੇ ਇੱਕ ਰਸਤੇ ਵਿੱਚ ਨਾ ਇੱਕ ਵਿਅਕਤੀ ਨੇ ਭਾਈ ਮਰਦਾਨਾ ਜੀ ਦੀ ਜੇਬ ਵਿੱਚ ਕੁਝ ਮਾਇਆ ਪਾ ਲਿਆ, ਕੁਝ ਪੈਸੇ ਪਾ ਲਏ ਵੀ ਲੈ ਜਾਓ ਕਿਤੇ ਲੋੜ ਪਈ, ਚਲੇ ਗਏ। ਰਾਤ ਹੋ ਗਈ, ਸੌਣ ਲੱਗੇ ਤੇ ਭਾਈ ਮਰਦਾਨਾ ਜੀ ਕਹਿੰਦੇ ਨੇ, ਜਦੋਂ ਅੱਧੀ ਕੁ ਰਾਤ ਹੋ ਗਈ, ਬਾਬਾ ਨੀਂਦ ਨਹੀਂ ਆਉਂਦੀ। ਤੇ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਜਿਹੜੀ ਚੀਜ਼ ਜੇਬ ਵਿੱਚ ਰੱਖੀ ਨਾ ਉਹਨੂੰ ਸੁੱਟ ਦੇ,
ਇਸੇ ਕਰਕੇ ਤੈਨੂੰ ਨੀਂਦ ਨਹੀਂ ਆਉਂਦੀ, ਤੇਰੀ ਚਿੰਤਾ ਵੀ ਕਿਤੇ ਇਹਨੂੰ ਕੋਈ ਕੱਢ ਕੇ ਨਾ ਲੈ ਜਾਵੇ, ਇਹਨੂੰ ਸੁੱਟ ਦੇ ਬਾਹਰ। ਜਦੋਂ ਕੋਲ ਕੁਝ ਨਹੀਂ ਹੋਏਗਾ ਤੇ ਬੰਦਾ ਬੇਫਿਕਰ ਹੋ ਗਿਆ, ਸੋ ਗਿਆ ਮੇਰੇ ਕੋਲ ਹੈ ਕੁਝ ਨਹੀਂ, ਮੇਰਾ ਕੌਣ ਕੀ ਲੈ ਜਾਏ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਗੱਲ ਨੂੰ ਸਮਝਦੇ ਨੇ, ਇਹ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਉਦਾਸ ਹੋਣ ਵਾਲੀ ਗੱਲ, ਐਸੀ ਗੱਲ ਨਹੀਂ ਕਿ ਪਾਤਸ਼ਾਹ ਕੋਲ ਮਾਇਆ ਦੀ ਕਮੀ ਹੈ। ਜਿਸ ਪਰਿਵਾਰ ਵਿੱਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਪਿਤਾ ਜੀ ਪੈਸੇ ਵਾਲੇ ਨੇ, ਜ਼ਮੀਨ ਜਾਇਦਾਦ ਹੈ, ਸਭ ਕੁਝ ਹੈ, ਉਸ ਸਮੇਂ 'ਚ ਆਪਾਂ ਸੁਣਦੇ ਹਾਂ ਪਿਤਾ ਜੀ ਨੇ ਪੈਸਾ ਦਿੱਤਾ ਵੀ ਜਾਓ ਜਾ ਕੇ ਵਪਾਰ ਕਰੋ, ਪੈਸੇ ਦੀ ਕਮੀ ਨਹੀਂ ਹੈ, ਪਰ ਪੈਸੇ ਨਾਲ ਪਿਆਰ ਨਹੀਂ। ਪੈਸਾ ਉਹਨਾਂ ਕੋਲ ਜਿਹਨਾਂ ਕੋਲ ਲੋੜ ਹੈ, ਜਦੋਂ ਆ ਗਿਆ ਉਹਨੂੰ ਲੋੜ ਪੂਰੀ ਹੋ ਗਈ ਤੇ ਬਾਕੀ ਖਤਮ। ਵਿਦਵਾਨ ਸੱਜਣ ਵੀ ਇਹ ਗੱਲ ਕਹਿੰਦੇ ਨੇ ਕਿ ਪੈਸਾ ਹੋਣਾ ਚਾਹੀਦਾ ਮਨੁੱਖ ਕੋਲ, ਪਰ ਸਿਰਫ ਜੇਬ ਵਿੱਚ ਹੋਣਾ ਚਾਹੀਦਾ, ਦਿਮਾਗ ਵਿੱਚ ਨਹੀਂ ਹੋਣਾ ਚਾਹੀਦਾ। ਜਦੋਂ ਦਿਮਾਗ ਵਿੱਚ ਹੁੰਦਾ ਨਾ ਤਾਂ ਫਿਰ ਮਨੁੱਖ ਦਾ ਜੀਵਨ ਖਤਮ ਹੋ ਜਾਂਦਾ, ਆਤਮਿਕ ਜੀਵਨ ਗਿਰਾਵਟ ਵਾਲੇ ਪਾਸੇ ਚ, ਕਿਉਂਕਿ ਜਦੋਂ ਦਿਮਾਗ ਵਿੱਚ ਜਿਹੜੀ ਚੀਜ਼ ਆ ਜਾਵੇ ਉਹ ਦੂਜੀ ਗੱਲ ਨੂੰ ਸੋਚਣ ਹੀ ਨਹੀਂ। ਅਸੀਂ ਕਈ ਵਾਰ ਕਹਿੰਦੇ ਮੇਰੇ ਦਿਮਾਗ 'ਚ ਅੱਜ ਇਹ ਗੱਲ ਵੜ ਗਈ, ਇਹ ਪਤਾ ਨਹੀਂ ਕਿਵੇਂ ਪੂਰੀ ਹੋਈ। ਜਦੋਂ ਤੱਕ ਉਹ ਕੰਮ ਪੂਰਾ ਨਹੀਂ ਹੁੰਦਾ ਸਾਡੇ ਦਿਮਾਗ 'ਚੋਂ ਨਿਕਲਦਾ ਹੀ ਨਹੀਂ। ਇਹ ਮਾਇਆ ਵਿੱਚ ਰਹਿ ਕੇ ਬੈਰਾਗ ਵਿੱਚ। ਹੁਣ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਭਾਈ ਮਰਦਾਨਾ ਨਾਲ ਨਹੀਂ ਕੁਝ ਵੀ ਲੈਣਾ। ਤੁਹਾਡੇ ਵਿੱਚੋਂ ਅਗਰ ਕੋਈ ਕਿਤੇ ਇਰਾਨ ਦੀ ਧਰਤੀ 'ਤੇ ਗਿਆ ਹੋ, ਬੜਾ ਵੱਡਾ ਸ਼ਹਿਰ ਇਰਾਨ ਦੀ ਰਾਜਧਾਨੀ ਤਹਿਰਾਨ, ਉੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਗਏ ਸੀ। ਅੱਜ ਵੀ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਯਾਦ ਬਣੀ। ਉੱਥੋਂ ਦੇ ਲੋਕਾਂ ਨੇ ਜਦੋਂ ਗੁਰੂ ਨਾਨਕ ਸਾਹਿਬ ਬਾਰੇ ਬਹੁਤ ਕੁਝ ਸੁਣਿਆ ਤਾਂ ਉਹ ਕਹਿੰਦੇ ਅਸੀਂ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਕੁਝ ਬਣਾਉਣਾ ਚਾਹੁੰਦੇ। ਉਹਨਾਂ ਨੇ ਇੱਕ ਬੜਾ ਵੱਡਾ ਦਰਵਾਜ਼ਾ ਬਣਾਇਆ, ਜਿਹਨੂੰ ਆਪਾਂ ਅੱਜ ਅੰਗਰੇਜ਼ੀ 'ਚ ਗੇਟ ਕਹਿ ਦਿੰਦੇ। ਅੱਜ ਵੀ ਤੁਸੀਂ ਦੇਖੋ ਕਈ ਪਿੰਡਾਂ ਦੇ ਬਾਹਰ ਕਈਆਂ ਸ਼ਹੀਦਾਂ ਦੇ ਨਾਮ 'ਤੇ, ਬਜ਼ੁਰਗਾਂ ਦੇ ਨਾਮ 'ਤੇ ਗੇਟ ਬਣੇ ਹੋਏ। ਹੁਣ ਉਹ ਸੋਚੀ ਪੈ ਗਈ ਵੀ ਇਸ ਦਰਵਾਜ਼ੇ ਦਾ ਨਾਮ ਕੀ ਰੱਖਿਆ ਜਾਵੇ। ਉਹ ਕਹਿੰਦੇ ਗੁਰਸਿੱਖਾਂ ਨੂੰ ਕਹਿੰਦੇ ਵੀ ਗੁਰੂ ਸਾਹਿਬ ਬਾਰੇ ਸਾਨੂੰ ਕੁਝ ਦੱਸੋ। ਅਤੇ ਜਦੋਂ ਇਸ ਘਟਨਾ ਬਾਰੇ ਉਹਨਾਂ ਨੇ ਸੁਣਿਆ ਨਾ ਵੀ ਮਾਇਆ ਨਹੀਂ ਨਾਲ ਲੈ ਕੇ ਜਾਣੀ, ਦੌਲਤ ਨਹੀਂ ਨਾਲ ਲੈ ਕੇ ਜਾਣੀ, ਐਡਾ ਸਫ਼ਰ ਉਦਾਸੀਆਂ ਦਾ ਉਹਨਾਂ ਨੇ ਬਿਨਾਂ ਦੌਲਤ ਤੋਂ ਕੀਤਾ, ਚਾਰ ਉਦਾਸੀਆਂ ਕਿੰਨੇ ਸਾਲ ਲਾਏ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਪਰ ਬਿਨਾਂ ਦੌਲਤ ਪੈਸਾ ਨਹੀਂ ਨਾਲ ਲੈ ਕੇ। ਕਹਿੰਦੇ ਉਹਨਾਂ ਦਾ ਜਿਹੜਾ ਬੈਠੇ ਸਨ ਜਿਹੜੇ ਸੁਣਦੇ ਪਏ ਸਨ, ਉਹਨਾਂ ਦਾ ਆਗੂ ਕਹਿੰਦਾ ਵੀ ਮੈਨੂੰ ਨਾਮ ਮਿਲ ਗਿਆ, ਦਰਵਾਜ਼ੇ ਦਾ ਨਾਮ ਕੀ ਰੱਖਣਾ। ਅੱਜ ਵੀ ਤੁਸੀਂ ਕਿਤੇ ਗੂਗਲ 'ਚ ਸਰਚ ਕਰ ਲੈਣਾ, ਤੁਸੀਂ ਕਿਤੇ ਉੱਥੇ ਅਗਰ ਗਏ ਉੱਥੇ ਦਰਸ਼ਨ ਕੀਤੇ ਹੋਣ, ਦਰਵਾਜ਼ਾ ਇਹ ਦੌਲਤ ਨਾਮ ਰੱਖਿਆ ਉਹਨਾਂ ਨੇ। ਕਹਿੰਦੇ ਇਸ ਦਰਵਾਜ਼ੇ ਦਾ ਨਾਮ ਦਰਵਾਜ਼ਾ ਇਹ ਦੌਲਤ ਰੱਖਣਾ, ਵੀ ਦੌਲਤ ਦੇ ਹੁੰਦਿਆਂ ਵੀ ਦੌਲਤ ਤੋਂ ਅਲੱਗ ਰਹਿਣਾ, ਪੈਸੇ ਦੇ ਹੁੰਦਿਆਂ ਪੈਸੇ ਤੋਂ ਦੂਰ ਰਹਿਣਾ, ਇਸ ਤੋਂ ਵੱਡਾ ਦੌਲਤਮੰਦ ਹੋਰ ਕੋਈ ਨਹੀਂ। ਪੈਸਾ ਕੋਲ ਹੁੰਦਿਆਂ ਪੈਸੇ ਤੋਂ ਉਪਰਾਮ ਰਹਿਣਾ, ਬੈਰਾਗ ਵਿੱਚ ਰਹਿਣਾ, ਇਸ ਤੋਂ ਵੱਡਾ ਦੌਲਤਮੰਦ ਹੋਰ ਕੋਈ ਨਹੀਂ ਹੋ ਸਕਦਾ। ਅੱਜ ਅਸੀਂ ਦੌਲਤਮੰਦ ਉਹਨੂੰ ਕਹਿੰਦੇ ਹਾਂ, ਧੰਨਵਾਨ ਉਹਨੂੰ ਹੀ ਕਹਿੰਦੇ ਹਾਂ ਜਿਹਦੇ ਕੋਲ ਧਨ ਹੈ ਜਾਂ ਦੌਲਤ ਹੈ, ਪਰ ਦੌਲਤ ਦੇ ਹੁੰਦਿਆਂ ਵੀ ਦੌਲਤ ਤੋਂ ਆਪਣੇ ਆਪ ਨੂੰ ਦੂਰ ਰੱਖਣਾ, ਕਹਿੰਦੇ ਐਸਾ ਦੌਲਤਮੰਦ ਹੋਰ ਕੋਈ ਨਹੀਂ ਹੋ ਸਕਦਾ। ਇਹ ਗੱਲ ਹੈ ਸਾਚ ਰਤੇ ਐਨਸ ਬੈਰਾਗ, ਉਸ ਸੱਚੇ ਪਰਮਾਤਮਾ ਦੇ ਨਾਮ ਵਿੱਚ ਰੱਤੇ ਗਏ ਨੇ ਦਿਨ ਰਾਤ। ਐਨਸ ਦਾ ਮਤਲਬ ਹੁੰਦਾ ਦਿਨ ਰਾਤ, ਬੈਰਾਗ ਵਿੱਚ, ਉਪਰਾਮਤਾ ਵਿੱਚ, ਸਭ ਕੁਝ ਹੈ ਪਰ ਲਾਲਚ ਨਹੀਂ, ਸਭ ਕੁਝ ਹੋਣ ਦੇ ਬਾਵਜੂਦ ਉਹਦੇ ਨਾਲ ਸਾਂਝ ਜੋੜ ਨਹੀਂ ਹੈ। ਅਗਲੀਆਂ ਪੰਕਤੀਆਂ 'ਚ ਪਾਤਸ਼ਾਹ ਕਹਿੰਦੇ ਨੇ ਚੌਹ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਕਹਿੰਦੇ ਜੁਗਾਂ ਜੁਗਾਂ ਤੋਂ, ਚਾਰ ਜੁਗਾਂ ਦਾ ਜ਼ਿਕਰ ਆਉਂਦਾ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਇਹ ਸਮੇਂ ਦੀ ਵੰਡ ਕੀਤੀ। ਕਹਿੰਦੇ ਚੌਂ ਯੁੱਗ ਮੈਂ ਅੰਮ੍ਰਿਤ ਸਾਚੀ ਬਾਣੀ, ਪਾਤਸ਼ਾਹ ਕਹਿੰਦੇ ਨੇ ਇਹਨਾਂ ਸਾਰੇ ਯੁੱਗਾਂ ਦੇ ਵਿੱਚ ਜਿਹੜੀ ਬਾਣੀ ਹੈ ਸੱਚੀ ਪਰਮਾਤਮਾ ਦੀ ਬਾਣੀ ਹੈ, ਅੰਮ੍ਰਿਤ ਰੂਪੀ ਬਾਣੀ ਹੈ, ਇੱਕ ਅੰਮ੍ਰਿਤ ਸੱਚ, ਪੂਰੇ ਭਾਗ ਹਰ ਨਾਮ ਸਮਾਣੀ, ਤੇ ਜਿਹਦੇ ਭਾਗ ਨੇ ਵੱਡੇ ਭਾਗ ਨੇ ਉਹ ਆਪਣੇ ਆਪ ਨੂੰ ਇਸ ਬਾਣੀ ਨਾਲ ਜੋੜ ਕੇ, ਇਸ ਨਾਮ ਨਾਲ ਜੋੜ ਕੇ ਉਸ ਦੇ ਵਿੱਚ ਸਮਾ ਜਾ। ਜਦੋਂ ਬਾਣੀ ਦੇ ਵਿੱਚ ਸਮਾ ਗਿਆ ਭਾਵ ਆਪਣੀ ਕੋਈ ਪਹਿਚਾਣ ਨਹੀਂ ਰਹਿ ਗਈ,
ਸਮਾ ਗਿਆ, ਆਪਣਾ ਆਪ ਅਭੇਦ ਕਰ ਦਿੱਤਾ, ਉਹਦੇ ਵਿੱਚ ਭੇਦ ਹੋ ਗਿਆ। ਜਿਵੇਂ ਛੋਟੀਆਂ ਛੋਟੀਆਂ ਨਦੀਆਂ ਨਾਲੇ ਜਦੋਂ ਵੱਡੇ ਦਰਿਆਵਾਂ ਵਿੱਚ ਸਮੁੰਦਰ ਵਿੱਚ ਸਮਾ ਜਾਂਦੇ ਨੇ ਤੇ ਉਹਨਾਂ ਦੀ ਆਪਣੀ ਕੋਈ ਪਹਿਚਾਣ ਨਹੀਂ ਰਹਿ ਜਾਂਦੀ। ਨਦੀਆਂ ਅਤੇ ਵਾਹ ਭਾਵੇਂ ਸਮੁੰਦਰ ਨਾ ਜਾਣੀ ਹੈ, ਰੋਜ਼ ਪੜ੍ਹਦੇ ਹਾਂ ਜਪਜੀ ਸਾਹਿਬ ਦੀ, ਜਦੋਂ ਸਮੁੰਦਰ ਵਿੱਚ ਪੈ ਜਾਂਦੇ ਨੇ ਤੇ ਉਹਨਾਂ ਦੀ ਆਪਣੀ ਕੋਈ ਪਹਿਚਾਣ ਨਹੀਂ ਰਹਿ ਜਾਂਦੀ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਜਿਹੜੇ ਬਾਣੀ ਦੇ ਨਾਲ ਜਿਹਨਾਂ ਦੇ ਵੱਡੇ ਭਾਗ ਨੇ ਜਿਹੜੇ ਨਾਮ ਨਾਲ ਸਾਂਝ ਪਾਉਂਦੇ ਨੇ ਉਹ ਉਹਦੇ ਵਿੱਚ ਸਮਾ ਜਾਂਦੇ ਨੇ, ਪਰ ਉਹਨਾਂ ਨੂੰ ਦੁਨੀਆਂ ਦੀ ਦੌਲਤ ਦੀ ਪਰਵਾਹ ਨਹੀਂ ਰਹਿ ਜਾਂਦੀ। ਸਿੱਧ ਸਾਧਕ ਤਰ ਸਹਿਸਾ ਬਲੋਏ, ਪੂਰੇ ਭਾਗ ਪ੍ਰਾਪਤ ਹੋਏ। ਤੇ ਜਿਹੜੇ ਸਿੱਧ ਲੋਕ ਨੇ ਜਿਨ੍ਹਾਂ ਨੇ ਆਪਣਾ ਜੀਵਨ ਸਾਧ ਲਿਆ, ਜਿਹੜੇ ਸਾਧਕ ਨੇ ਜਿਹੜੇ ਇਸ ਰਸਤੇ 'ਤੇ ਚੱਲ ਰਹੇ ਨੇ, ਸਿੱਧ ਬਣਨ ਵਾਲੇ ਰਸਤੇ 'ਤੇ ਚੱਲ ਰਹੇ ਨੇ, ਇਹ ਸਾਰੇ ਇਸ ਬਾਣੀ ਲਈ ਤਰਸਦੇ ਨੇ, ਬਾਣੀ ਨਾਲ ਜੁੜਨ ਲਈ ਤਰਸਦੇ, ਬਾਣੀ ਨਾਲ ਸਾਂਝ ਪਾਉਣ ਲਈ ਉਹਨਾਂ ਦਾ ਮਨ ਵੀ ਕਰਦਾ ਹੈ, ਕਿਉਂਕਿ ਉਹਨਾਂ ਨੇ ਆਪਣਾ ਜੀਵਨ ਲਾਇਆ ਹੈ। ਪਰ ਪ੍ਰਾਪਤੀ ਕਿਹਨੂੰ ਹੈ? ਪਾਤਸ਼ਾਹ ਕਹਿੰਦੇ ਨੇ ਪੂਰੇ ਭਾਗ ਪ੍ਰਾਪਤ, ਜਿਨ੍ਹਾਂ ਦੇ ਭਾਗਾਂ ਵਿੱਚ ਹੈ ਉਹਨਾਂ ਨੂੰ ਹੀ ਪ੍ਰਾਪਤ। ਇਸ ਪਦੇ ਦੇ ਵਿੱਚ ਜਿਹੜੀ ਗੱਲ ਪਾਤਸ਼ਾਹ ਸਾਨੂੰ ਸਮਝਾਉਣੀ ਚਾਹੁੰਦੇ ਨੇ ਕਿ ਧਨ ਦੀ ਖੇਡ ਛੱਡ ਕੇ, ਕੱਚੇ ਧਨ ਦੀ ਖੇਡ ਨਾਲ ਤੁਸੀਂ ਲੱਗੇ ਹੋ, ਇਸ ਨੂੰ ਛੱਡ ਕੇ ਇਹ ਸੱਚੇ ਧਨ ਦੀ ਪ੍ਰਾਪਤੀ ਕਰੀਏ, ਨਾਮ ਨਾਲ ਸਾਂਝ ਪਾਈਏ, ਇਹਦੇ ਵਿੱਚ ਸਮਾ ਜਾਈਏ। ਤੇ ਸੱਚਮੁੱਚ ਜਿਹਨੇ ਨਾਮ ਨਾਲ ਸਾਂਝ ਪਾਈ ਉਹਨੂੰ ਫਿਰ ਦੁਨਿਆਵੀ ਪਦਾਰਥਾਂ ਦੀ ਕੋਈ ਖਿੱਚ ਨਹੀਂ ਰਹਿ ਜਾਂਦੀ, ਉਹਨੂੰ ਦੁਨਿਆਵੀ ਪਦਾਰਥਾਂ ਦੀ ਖਿੱਚ ਨਹੀਂ ਰਹਿ ਜਾਂਦੀ। ਉਹਨੂੰ ਪਤਾ ਵੀ ਇਹ ਪਦਾਰਥ ਅੱਜ ਹੈਗੇ ਨੇ, ਕੱਲ ਨੂੰ ਨਹੀਂ ਆਉਣਗੇ, ਖਤਮ ਹੋ ਜਾਣਗੇ। ਦੁਨਿਆਵੀ ਪਦਾਰਥ ਤਾਂ ਆਉਂਦੇ ਜਾਂਦੇ ਰਹਿਣੇ ਨੇ, ਆਪਾਂ ਹੁਣੇ ਪੜ੍ਹਿਆ ਕਾਚਾ ਧਨ ਹੁਣੇ ਆਵੇ ਜਾਏ, ਇਸ ਕਰਕੇ ਖਿੱਚ ਨਹੀਂ ਰਹਿ ਜਾਂਦਾ। ਫਿਰ ਉਹਨਾਂ ਦਾ ਸਾਰੇ ਦਾ ਸਾਰਾ ਧਿਆਨ ਸੱਚੇ ਧਨ ਦੇ ਨਾਲ ਹੈ, ਜਿਹੜਾ ਸੱਚਾ ਧਨ ਗੁਰੂ ਦੀ ਮੱਤ ਤੋਂ ਮਿਲਣਾ। ਤੇ ਇਸ ਪਦੇ ਵਿੱਚ ਪਾਤਸ਼ਾਹ ਇਹੀ ਗੱਲ ਸਮਝਾ ਕਿ ਉਸ ਸੱਚੇ ਧਨ ਨਾਲ ਜਿਹੜਾ ਜੁੜ ਗਿਆ, ਜਿਹਨੇ ਉਸ ਸੱਚੇ ਧਨ ਨਾਲ ਸਾਂਝ ਪਾ ਲਈ, ਬਾਣੀ ਨਾਲ ਸਾਂਝ ਪਾ ਲਈ, ਉਹਦੇ ਵਿੱਚ ਸਮਾ ਗਿਆ, ਪੂਰੇ ਭਾਗ ਹਰ ਨਾਮ ਸਮਾਣੀ, ਉਹਦੇ ਵਿੱਚ ਸਮਾ ਗਿਆ, ਜੀਵਨ ਸਫਲ ਕਰ, ਜੀਵਨ ਸਫਲ ਹੋ, ਕੋਈ ਖਿੱਚ ਨਹੀਂ, ਕੋਈ ਭੱਜ ਦੌੜ ਨਹੀਂ, ਕੋਈ ਇਹਦੇ ਵਾਸਤੇ ਤਿਆਰੀ ਨਹੀਂ, ਬਸ ਗੁਰੂ ਦੇ ਉਪਦੇਸ਼ ਦੇ ਵਿੱਚ ਜੁੜ ਕੇ ਉਸ ਨਾਮ ਨੂੰ ਪ੍ਰਾਪਤ। ਕੋਈ ਕਿਸੇ ਚੀਜ਼ ਦੀ ਖਿੱਚ ਨਹੀਂ, ਪ੍ਰਾਪਤੀ ਨਹੀਂ। ਦੁਨੀਆਂ ਵਿੱਚ ਸਾਰੀ ਖੇਡ ਆਪਾਂ ਸਮਝਦੇ ਹਾਂ, ਕੋਈ ਇੱਧਰ ਭੱਜਦਾ, ਕੋਈ ਉੱਧਰ ਭੱਜਦਾ। ਇੱਕ ਮੈਂ ਛੋਟੀ ਜਿਹੀ ਕਹਾਣੀ ਪੜ੍ਹੀ ਸੀ, ਕਹਿੰਦੇ ਇੱਕ ਬਜ਼ੁਰਗ ਔਰਤ ਬੜੀ ਗਰੀਬ ਸੀ। ਹੁਣ ਆਪਾਂ ਸਾਰਿਆਂ ਨੂੰ ਪਤਾ ਜਦੋਂ ਗਰੀਬੀ ਹੋਵੇ ਤਾਂ ਸਭ ਦਾ ਗਰੀਬੀ ਦੇ ਵਿੱਚ ਧਿਆਨ ਇੱਕੋ ਗੱਲ ਵਿੱਚ ਹੁੰਦਾ ਵੀ ਮੈਨੂੰ ਕਿਤੇ ਨਾ ਕਿਤੇ ਕੋਈ ਪੈਸਾ, ਕੋਈ ਧਨ ਦੌਲਤ ਮਿਲ ਜਾਏ ਤਾਂ ਜੋ ਮੈਂ ਆਪਣਾ ਜੀਵਨ ਸਫਲ ਕਰ ਸਕਾਂ, ਮੇਰੇ ਕੋਲ ਵੀ ਚਾਰ ਪੈਸੇ ਹੋਣ, ਮੇਰਾ ਵੀ ਬੁਢਾਪਾ ਸਹੀ ਕੱਟਿਆ ਜਾਵੇ। ਅੱਜ ਇਹੀ ਸਾਡੀ ਸਾਰਿਆਂ ਦੀ ਖਿੱਚ। ਪਰ ਉਹ ਕਦੇ ਵੀ ਕਿਸੇ ਕੋਲੋਂ ਮੰਗਦੀ ਨਹੀਂ ਸੀ, ਇਕੱਲੀ ਸੀਗੀ, ਪਤੀ ਦੀ ਮੌਤ ਹੋ ਗਈ, ਔਲਾਦ ਹੈ ਨਹੀਂ ਸੀ, ਉਹਨੇ ਕਦੇ ਕਿਸੇ ਕੋਲੋਂ ਨਹੀਂ ਮੰਗਿਆ। ਪਰ ਕਦੇ ਉਹਦੀ ਕੋਈ ਐਸੀ ਲੋੜ ਨਹੀਂ ਸੀ ਜਿਹੜੀ ਪੂਰੀ ਨਾ ਹੋਈ। ਉਹਦੇ ਪਿੰਡ ਵਾਲਿਆਂ ਨੇ ਉਹਨੂੰ ਲੰਗਰ ਪ੍ਰਸ਼ਾਦਾ ਦੇ ਜਾਣਾ, ਜੋ ਉਹਦੀ ਲੋੜ ਹੈ ਉਹਦੀ ਪੂਰੀ ਕਰ ਦੇਣੀ, ਪਰ ਉਹਨੂੰ ਕਦੇ ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ ਪਈ। ਉਹਨੂੰ ਇੱਕੋ ਪਰਮਾਤਮਾ 'ਤੇ ਭਰੋਸਾ ਸੀ ਵੀ ਉਹ ਆਪਣੇ ਆਪ ਹੀ ਦੇ, ਮੈਂ ਕਿਉਂ ਮੰਗਾਂ, ਮੇਰਾ ਭਗਵਾਨ ਹੈਗਾ। ਕਿਉਂਕਿ ਉਹਨੇ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰ ਦਿੱਤਾ, ਪਰਮਾਤਮਾ ਦੇ ਹਵਾਲੇ ਕਰ ਦਿੱਤਾ, ਉਹਦੀ ਸ਼ਰਨ ਵਿੱਚ। ਅਤੇ ਸੱਚਮੁੱਚ ਜਦੋਂ ਅੱਜ ਦੀ ਦੁਨੀਆ 'ਚ ਆਪਾਂ ਝਾਤ ਮਾਰਦੇ ਹਾਂ ਨਾ, ਤੇ ਕਈ ਲੋਕ ਐਸੇ ਹੁੰਦੇ ਨੇ ਜਿਹੜੇ ਅਜਿਹੀਆਂ ਉੱਚ ਆਤਮਾਵਾਂ ਨੂੰ ਇਸ ਅਵਸਥਾ ਵਿੱਚ ਪਹੁੰਚ ਕੇ ਵੇਖ ਕੇ ਵੀ ਪ੍ਰਸੰਨ ਨਹੀਂ ਹੁੰਦੇ। ਉਹ ਕਹਿੰਦੇ ਨੇ ਵੀ ਕੋਈ ਐਸਾ ਕੰਮ ਕੀਤਾ ਜਾਵੇ ਵੀ ਇਹਦਾ ਪ੍ਰਮਾਣ ਤੋਂ, ਪਰਮਾਤਮਾ ਤੋਂ, ਭਗਵਾਨ ਤੋਂ ਭਰੋਸਾ ਟੁੱਟ ਜਾਵੇ, ਜਿਹੜਾ ਇਹ ਭਰੋਸਾ ਇਹਨੇ ਕੀਤਾ ਨਾ ਤੋੜਨਾ, ਭਰੋਸਾ ਟੁੱਟ ਜਾਵੇ। ਇੱਕ ਵਿਅਕਤੀ, ਉਹਨੇ ਆਪਣੇ ਇੱਕ ਨੌਕਰ ਨੂੰ ਬੁਲਾਇਆ, ਕਹਿੰਦਾ ਜਾਓ
ਉਹ ਜਿਹੜੀ ਬਜ਼ੁਰਗ ਮਾਤਾ ਹੈ ਨਾ, ਬੜਾ ਸਾਰਾ ਰਾਸ਼ਨ ਇਕੱਠਾ ਗੱਡਾ ਭਰ ਕੇ ਨਾ ਉਹਦੇ ਘਰ ਰਾਸ਼ਨ ਦੇ, ਤੇ ਜੇ ਉਹ ਪੁੱਛੇ ਵੀ ਕਿਹਨੇ ਭੇਜਿਆ ਤੇ ਤੁਸੀਂ ਕਹਿਣਾ ਸ਼ੈਤਾਨ ਨੇ ਭੇਜਿਆ। ਉਹ ਕਹਿੰਦੇ ਇਹ ਕਿਉਂ ਕਹਿਣਾ? ਕਹਿੰਦਾ ਮੈਂ ਉਹਦਾ ਭਗਵਾਨ ਤੋਂ ਭਰੋਸਾ ਤੋੜਨਾ। ਉਹ ਕਹਿੰਦੀ ਮੈਨੂੰ ਸਭ ਕੁਝ ਭਗਵਾਨ ਦੇ ਰਿਹਾ, ਮੈਂ ਉਹਦਾ ਭਰੋਸਾ ਤੋੜਨਾ ਹੈ। ਹੁਣ ਉਹ ਚਲੇ ਗਿਆ ਸਮਾਨ ਲੈ ਕੇ, ਬੜਾ ਸਾਰਾ ਸਮਾਨ ਹੈ, ਜਾ ਕੇ ਉਹਨੂੰ ਕਿਹਾ ਵੀ ਇਹ ਤੁਹਾਡੇ ਵਾਸਤੇ ਭੇਜਿਆ ਕਿਸੇ। ਉਹ ਕਹਿੰਦੀ ਮੈਨੂੰ ਨਹੀਂ ਚਾਹੀਦਾ, ਮੈਂ ਕੀ ਕਰਨਾ ਇੰਨਾ ਸਮਾਨ, ਮੈਂ ਇਕੱਲੀ ਮੇਰੀ ਜ਼ਿੰਦਗੀ, ਮੈਨੂੰ ਜਦੋਂ ਸਵੇਰੇ ਸ਼ਾਮ ਜੋ ਲੋੜ ਹੁੰਦੀ ਮੈਨੂੰ ਮਿਲ ਜਾਂਦਾ, ਮੈਂ ਇੰਨਾ ਸਮਾਨ ਕੀ ਕਰਾਂਗੀ? ਕਹਿੰਦੇ ਰੱਖ ਲਓ, ਕਿਤੇ ਲੋੜ ਆ ਜਾਏ, ਕੋਈ ਹੋਰ ਲੋੜਵੰਦ ਆ ਗਿਆ ਉਹਨੂੰ ਦੇ ਦੇਣਾ। ਕਹਿੰਦੀ ਉੱਥੇ ਰੱਖ ਦਿਓ ਸਾਈਡ, ਉਹਨੇ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਨੇ ਬੋਰੀਆਂ ਉਹਦੇ ਵਿਹੜੇ ਵਿੱਚ ਇੱਕ ਸਾਈਡ 'ਤੇ ਰੱਖ ਦਿੱਤੀਆਂ। ਹੁਣ ਪੁੱਛਿਆ ਹੀ ਨਹੀਂ ਵੀ ਕਿਹਨੇ ਭੇਜਿਆ, ਉਹ ਖੜ੍ਹੇ ਰਹੇ ਇੰਤਜ਼ਾਰ ਕਰਦੇ ਰਹੇ ਵੀ ਪੁੱਛੇਗੇ ਵੀ ਕਿਹਨੇ ਭੇਜਿਆ, ਪੁੱਛਿਆ ਹੀ ਨਹੀਂ। ਅਖੀਰ 'ਤੇ ਇੰਤਜ਼ਾਰ ਕਰ ਕਰਕੇ ਉਹ ਆਪ ਹੀ ਬੋਲ ਪਏ, ਕਹਿੰਦੇ ਮਾਤਾ ਜੀ ਪੁੱਛੋਗੇ ਨਹੀਂ ਕਿਹਨੇ ਭੇਜਿਆ? ਕਹਿੰਦੀ ਕਿਹਨੇ ਭੇਜਣਾ, ਇੱਕੋ ਹੀ ਤਾਂ ਹੈਗਾ ਭੇਜਣ ਵਾਲਾ, ਮੇਰਾ ਭਗਵਾਨ। ਅਤੇ ਅੱਗੋਂ ਕਹਿੰਦੇ ਹੋ ਸਕਦਾ ਸ਼ੈਤਾਨ ਨੇ ਭੇਜਿਆ ਹੋਵੇ। ਕਹਿੰਦੀ ਚਲੋ ਮੰਨ ਲੈਂਦੀ ਹਾਂ ਤੁਹਾਡੀ ਗੱਲ, ਸ਼ੈਤਾਨ ਨੇ ਭੇਜਿਆ ਹੋਏਗਾ, ਪਰ ਉਸ ਸ਼ੈਤਾਨ ਨੂੰ ਸੋਝੀ ਮੇਰੇ ਭਗਵਾਨ ਨੇ ਹੀ ਦਿੱਤੀ ਹੋਏਗੀ ਭੇਜਣ। ਇਹ ਹੈ ਭਰੋਸਾ, ਇਹ ਹੈ ਉਹਦੇ ਵਿੱਚ ਸਮਾ ਜਾਣਾ, ਉਹਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੈ, ਕਿ ਜੋ ਕੁਝ ਕਰ ਰਿਹਾ ਉਹ ਪਰਮਾਤਮਾ ਕਰ, ਕਿਤੇ ਉਹਦੇ ਵਾਸਤੇ ਭੱਜਣ ਦੀ ਲੋੜ ਨਹੀਂ ਹੈ, ਸਭ ਕੁਝ ਤੁਹਾਡੀਆਂ ਲੋੜਾਂ ਪੂਰੀਆਂ ਕਰਦਾ ਹੈ। ਹਾਂ, ਇੱਕ ਗੱਲ ਆਪਾਂ ਵਿਦਵਾਨ ਸੱਜਣਾਂ ਦੀ ਪੜ੍ਹਦੇ ਵੀ ਹਾਂ, ਲੋੜਾਂ ਕਿਸੇ ਦੀਆਂ ਵੀ ਨਹੀਂ ਰਹਿੰਦੀਆਂ, ਸਭ ਦੀਆਂ ਪੂਰੀਆਂ ਹੋ ਜਾਂਦੀਆਂ, ਪਰ ਇੱਛਾਵਾਂ ਕਿਸੇ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ, ਭਾਵੇਂ ਕੋਈ ਜਿੰਨਾ ਮਰਜ਼ੀ ਪੈਸੇ ਵਾਲਾ, ਕਿਉਂਕਿ ਉਹਦੀ ਇੱਛਾ ਹੋਰ ਵੱਡੀ ਹੋ ਜਾਂਦੀ। ਪੈਸਾ ਹੈਗਾ ਅੱਜ ਇੱਕ ਕਾਰ ਖਰੀਦ ਲਈ, ਪਰ ਗੁਆਂਢੀ ਨੇ ਵੱਡੇ ਵੱਡੇ ਮਾਡਲ ਦੀ ਕਾਰ ਖਰੀਦ ਲਈ, ਫਿਰ ਇੱਛਾ ਕਿ ਮੈਂ ਵੀ ਉਸ ਤੋਂ ਵੱਡੀ ਲਵਾਂ, ਇਹ ਇੱਛਾ ਕਦੇ ਖਤਮ ਨਹੀਂ। ਇਹਨੂੰ ਭਾਵੇਂ ਆਪਾਂ ਇੱਕ ਕਾਰ ਵਾਲੇ ਪਾਸੇ ਲਿਆ ਜਾਈਏ, ਭਾਵੇਂ ਮਕਾਨ ਵਾਲੇ ਪਾਸੇ ਲਿਆ ਜਾਈਏ, ਬੰਦਾ ਕਹਿੰਦਾ ਮੈਨੂੰ ਹੋਰ ਵੱਡਾ ਹੋਰ ਵੱਧ ਮਿਲੀ ਜਾਵੇ, ਇੱਛਾ ਕਦੇ ਪੂਰੀ ਨਹੀਂ ਹੁੰਦੀ, ਪਰ ਲੋੜਾਂ ਸਭ ਦੀਆਂ ਪੂਰੀਆਂ। ਇਸ ਗੱਲ ਨੂੰ ਆਪਾਂ ਸਮਝਣਾ ਆਖਰੀ ਪਦੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੋਝੀ ਬਖਸ਼ਦੇ ਨੇ, ਸਭ ਕਿਛ ਸਾਚਾ ਸਾਚਾ ਹੈ ਸੋਏ, ਉਤਮ ਬ੍ਰਹਮ ਪਛਾਣ ਹੈ ਕੋਈ। ਕਹਿੰਦੇ ਸਭ ਕੁਝ ਉਹ ਪਰਮਾਤਮਾ, ਉਹ ਪਰਮਾਤਮਾ ਸੱਚਾ ਹੈ, ਕਾਇਮ ਰਹਿਣ ਵਾਲਾ, ਸਭ ਕੁਝ ਉਸ ਪਰਮਾਤਮਾ ਦਾ ਬਣਾਇਆ ਹੋਇਆ, ਸਾਚਾ ਹੈ ਸੋਏ, ਉਹ ਪਰਮਾਤਮਾ ਸਭ ਕੁਝ ਹੈ, ਉਹਨੇ ਹੀ ਸਭ ਕੁਝ ਤਿਆਰ ਕੀਤਾ, ਸਭ ਕੁਝ ਬਣਾਇਆ, ਸਭ ਕੁਝ ਕਰ। ਉਤਮ ਬ੍ਰਹਮ ਪਛਾਣਾ ਕੋਏ, ਉਸ ਬ੍ਰਹਮ ਦੀ ਉਸ ਪਰਮਾਤਮਾ ਦੀ ਪਛਾਣ ਕੋਈ ਕਰਦਾ, ਉਹ ਕੋਈ ਕਰਦਾ। ਅੱਗੇ ਪਾਤਸ਼ਾਹ ਕਹਿੰਦੇ ਨੇ ਸੱਚ ਸਾਚਾ ਸੱਚ ਆਪ ਦਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਤੇ ਉਹ ਪਰਮਾਤਮਾ ਜਿਹੜਾ ਸੱਚਾ ਹੈ, ਹਮੇਸ਼ਾ ਕਾਇਮ ਰਹਿਣ ਵਾਲਾ, ਸੱਚੇ ਦਾ ਮਤਲਬ ਹਮੇਸ਼ਾ ਕਾਇਮ ਰਹਿਣ ਵਾਲਾ ਪਰਮਾਤਮਾ ਨੂੰ ਪਾਤਸ਼ਾਹ ਨੇ ਬੜੀ ਵਾਰੀ ਬਾਣੀ ਵਿੱਚ ਸੱਚ ਜਾਂ ਸਾਚਾ ਕਰਕੇ ਲਿਖਿਆ। ਪੜ੍ਹਦੇ ਹਾਂ ਜਪਜੀ ਸਾਹਿਬ ਦੇ ਆਰੰਭ ਵਿੱਚ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਪਰਮਾਤਮਾ ਸੱਚ ਹੈ, ਆਦਿ ਤੋਂ ਹੈ, ਜੁਗਾਂ ਦੇ ਆਦਿ ਤੋਂ ਹੈ, ਹੁਣ ਵੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗਾ। ਸੱਚ ਭਾਵ ਜੋ ਹਮੇਸ਼ਾ ਕਾਇਮ ਰਹਿਣ ਵਾਲਾ, ਕੇਵਲ ਪਰਮਾਤਮਾ ਹੀ ਹੈ ਇੱਕੋ ਸੱਚਾ ਜਿਹੜਾ ਹਮੇਸ਼ਾ ਕਾਇਮ ਰਹਿਣ ਵਾਲਾ, ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਹੈ। ਮਨੁੱਖ ਆਪਾਂ ਅੱਜ ਹੈਗੇ ਹਾਂ, ਕੁਝ ਸਾਲ ਪਹਿਲਾਂ ਨਹੀਂ ਸੀ, ਕੁਝ ਸਾਲ ਬਾਅਦ ਨਹੀਂ ਹੋਵਾਂਗੇ, ਸਮੇਂ ਦਾ ਪ੍ਰਭਾਵ ਹੈ। ਉਹ ਪਰਮਾਤਮਾ ਸੱਚ ਸਾਚਾ ਸੱਚ ਆਪ ਦ੍ਰਿੜਾਏ, ਉਹ ਪਰਮਾਤਮਾ ਜਿਹੜਾ ਸੱਚਾ ਹੈ ਤੇ ਆਪ ਹੀ ਦ੍ਰਿੜ ਕਰਦਾ ਹੈ। ਦ੍ਰਿੜ ਕਰਨ ਦਾ ਮਤਲਬ ਹੁੰਦਾ ਤੁਹਾਡੇ ਅੰਦਰ ਹੁਕਮ ਨੂੰ ਦ੍ਰਿੜ ਕਰ ਦੇਣਾ, ਨਾਮ ਨੂੰ ਪੱਕਾ ਕਰ ਦੇਣਾ, ਪਰਮਾਤਮਾ ਦੇ ਸੱਚੇ ਨਾਮ ਨੂੰ ਤੁਹਾਡੇ ਅੰਦਰ ਦ੍ਰਿੜ ਕਰ ਦੇਣਾ, ਉਸ ਨਾਮ ਤੁਹਾਡੇ ਅੰਦਰ ਪੱਕਾ ਕਰ ਦੇਣਾ। ਕਿਉਂਕਿ ਜਦੋਂ ਤੱਕ ਦ੍ਰਿੜਤਾ ਨਹੀਂ ਹੋਏਗੀ ਨਾ, ਜਦੋਂ ਨਾਮ ਪੱਕਾ ਨਹੀਂ ਹੋਏਗਾ, ਗੱਲ ਬਣੇਗੀ ਨਹੀਂ। ਦ੍ਰਿੜ ਜ਼ਰੂਰੀ ਹੈ, ਦ੍ਰਿੜਤਾ ਜ਼ਰੂਰੀ ਹੈ। ਦ੍ਰਿੜਤਾ ਦਾ ਮਤਲਬ ਹੈ ਅਸੀਂ ਪੱਕੇ ਹਾਂ, ਅਸੀਂ ਆਪਣਾ ਦ੍ਰਿੜਤਾ ਦੇ ਨਾਲ ਇਹ ਗੱਲ ਕਰਦੇ, ਇਸ ਹੁਕਮ ਨੂੰ ਮੰਨਦੇ ਹਾਂ,
ਤੇ ਆਖਰੀ ਪੰਕਤੀ ਚ ਪਾਤਸ਼ਾਹ ਕਹਿ ਰਹੇ ਨੇ ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਉਹ ਪਰਮਾਤਮਾ ਆਪ ਹੀ ਵੇਖਦਾ ਤੇ ਆਪ ਹੀ ਸਾਨੂੰ ਸੱਚ ਵਾਲੇ ਪਾਸੇ ਲਾ ਲੈਂਦਾ, ਸੱਚ ਦੇ ਨਾਲ ਜੋੜ ਦਿੰਦਾ। ਤੇ ਜਦੋਂ ਸੱਚ ਨਾਲ ਮਨੁੱਖ ਜੁੜ ਜਾਵੇ ਫਿਰ ਇਸ ਕੱਚੇ ਧਨ ਤੋਂ ਛੁਟਕਾਰਾ ਹੋ ਜਾਂਦਾ, ਇਸ ਮਾਇਆ ਦੇ ਖੇਡ ਤੋਂ ਛੁਟਕਾਰਾ ਹੋ ਜਾਂਦਾ। ਇਹ ਸ਼ਬਦ ਆਪਾਂ ਬੜੀ ਵਾਰੀ ਹੁਕਮਨਾਮੇ ਦੇ ਰੂਪ ਵਿੱਚ ਪੜ੍ਹਦੇ ਹਾਂ, ਅੱਜ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਇਹ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਤੇ ਅਸੀਂ ਇਸ ਸ਼ਬਦ ਵਿੱਚੋਂ ਇਹ ਉਪਦੇਸ਼ ਪ੍ਰਾਪਤ ਕਰਨ ਦਾ ਯਤਨ ਕੀਤਾ ਕਿ ਦੁਨਿਆਵੀ ਧਨ ਜ਼ਰੂਰੀ ਹੈ। ਇਹ ਨਹੀਂ ਕਿ ਆਪਾਂ ਗੱਲ ਕਰੀ ਵੀ ਉਹਨੇ ਨਹੀਂ ਚਾਹੀਦਾ, ਪਰ ਜਿਹਨਾਂ ਤੋਂ ਗੁਜ਼ਾਰੇ ਵਾਸਤੇ ਚਾਹੀਦਾ ਉਹਨਾਂ ਕੋਲ ਜ਼ਰੂਰੀ ਹੈ, ਪਰ ਜਿਹੜਾ ਸੱਚਾ ਧਨ ਹੈ ਉਹ ਤੁਹਾਨੂੰ ਜ਼ਰੂਰ ਚਾਹੀਦਾ। ਕਿਉਂਕਿ ਜੇ ਉਹ ਧਨ ਨਹੀਂ ਹੋਏਗਾ ਤਾਂ ਸਾਡੇ ਜੀਵਨ ਦਾ ਮਨੋਰਥ ਪੂਰਾ ਨਹੀਂ ਹੋ ਪਾਏਗਾ। ਤਾਂ ਆਪਾਂ ਅੱਜ ਇਸ ਸ਼ਬਦ ਨੂੰ ਸਮਝ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਪਾਤਸ਼ਾਹ ਕਿਰਪਾ ਕਰਨ ਸਾਨੂੰ ਵੀ ਉਹ ਸੱਚਾ ਧਨ ਮਿਲ ਜਾਏ, ਸੱਚੇ ਧਨ ਦੇ ਨਾਲ ਸਾਡੀ ਸਾਂਝ ਬਣ ਜਾਏ ਤੇ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਸੱਚ ਜਾਣਿਓ ਜਦੋਂ ਇਹ ਅਰਦਾਸ ਬੇਨਤੀ ਜੋਦੜੀ ਕਬੂਲ ਹੋ ਜਾਏਗੀ, ਹੋ ਜਾਣਗੇ ਸਾਡੇ ਸਾਰਿਆਂ ਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਆਓ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਜਪ ਕਰੀਏ, ਉਪਰੰਤ ਅਰਦਾਸ ਤੇ ਸਮਾਪਤੀ ਹੈ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ ਕਹੈ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰ ਸਵਣਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੋਂ ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੁਣ ਸ਼ਬਦ ਕਰੋ ਪਿਆ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ, ਕਹੇ ਨਾਨਕ ਤਾਂ ਸੁਖੋ ਤਿਤ ਘਰ ਅਨਹਦ ਵਾਜੇ, ਅਣਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਕਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਦਇਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਦਇਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ।

ਭਜਨ ਸਤਿਗੁਰੂ ਜੀਓ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਹਰਭਜਨ ਸਿੰਘ ਢਿੱਲੋਂ ਦੀ ਰੂਹ ਦੀ ਸ਼ਾਂਤੀ ਦੇ ਲਈ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਸਰਦਾਰ ਹਰਭਜਨ ਸਿੰਘ ਢਿੱਲੋਂ ਦੀ ਰੂਹ ਨੂੰ ਸਤਿਗੁਰੂ ਜੀ ਕਿਰਪਾ ਕਰਿਓ। ਸਦੀਵਕਾ ਲਈ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਵਾਉਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਅੰਦਰ ਸੁੱਖ ਸ਼ਾਂਤੀ ਖੁਸ਼ੀਆਂ ਬਖਸ਼ਿਸ਼ ਕਰਨੀਆਂ ਜੀ।

ਵਾਹਿਗੁਰੂ ਸਾਹਿਬ ਜੀ। ਪੰਚ ਬਾਰ ਬੰਗ ਗਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਵਾਏ ਕਾ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੈਤ, ਅਸਬ ਮੇਦ ਜਗ ਫਲ ਸਿੱਖ ਕੋ ਜਿਵਾਈ ਕਾ, ਜੈਸ

ਚਾ ਪਗ ਸਵਾਈ ਕਾ ਸੱਜਣ ਸੱਚਾ ਪਾਤਸ਼ਾਹ ਤੇਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ

ਛੇ ਘਰ ਛੇ ਗੁਰੁ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਇ ਰਹਾ ਵਿਸ਼ਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਨਾਸਰੀ ਮਹੱਲਾ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹਿ, ਜੁਗਾਦਿਗੁਰ ਏ ਨਮਹਿ, ਸਤਿਗੁਰ ਏ ਨਮਹਿ, ਸ੍ਰੀ ਗੁਰਦੇਵ ਏ ਨਮਹਿ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੈ, ਗਲ ਕ੍ਰੇਸ ਤਨ ਮਾਹਿ ਮਿਟਾਵੈ, ਸਿਮਰ ਜਾਸ ਬਿਸਮ ਹਰੀ ਕੈ, ਨਾਮ ਜਪਤ ਅਗਨਤ ਅਨੇਕੈ। ਵੀਰ ਪੈਨ ਸਿਮਰ ਸੁਧਾਖਿਰ, ਕਿਨੇ ਰਾਮ ਨਾਮ ਕਾਖਿਰ, ਕਿਨ ਕੈਕ ਜਿਹ ਜੀ ਵਸਾਵੈ, ਤਾਂ ਕਿ ਮਹਿਮਾ ਗਨਿ ਨਾਵੈ। ਕੰਖੀ ਏਕਾ ਦਰਸ ਤੁਹਾਰੂ, ਨਾਨਕੁਨ ਸੰਮੁਹਿ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨ ਕਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਕਰ ਬਨਾ ਬਸੈ, ਪ੍ਰਭ ਕਸਮ ਦੁਖ ਜਮ ਨਾਸੈ, ਪ੍ਰਭ ਕਸਮ ਕਾਲ ਪਰ ਹਰੈ, ਪ੍ਰਭ ਕਸਮ ਦੁਸ਼ਮਣ ਡਰੈ, ਪ੍ਰਭ ਸਿਮਰਤ ਕਹਿ ਵਿਘਨ ਰਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ। ਪ੍ਰਭ ਕੈ ਸਿਮਰਨ ਭਾਵਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ, ਪ੍ਰਭ ਕੈ ਸਿਮਰਨ ਸਾਧਕ ਸੰਗ, ਸਰਬਨ ਧਾਨ ਨਾਨਕ ਹੈ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਤਰਕ ਹਮਾਨੀ, ਪ੍ਰਭ ਕੈ ਸਿਮਰਨ ਹੋਇ ਸੁਪਾਰਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਲਾ ਗੋਪਾਈ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕਾ ਸਿਮਰਨ ਉਦਰ ਮੂਚਾ, ਪ੍ਰਭ ਕਾ ਸਿਮਰਨ ਤਰਸਨਾ ਬੋਝਾ, ਪ੍ਰਭ ਕਾ ਸਿਮਰਨ ਸਭ ਕੇ ਸੋਜਾ, ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾਓ, ਪ੍ਰਭ ਕਾ ਸਿਮਰਨ ਪੂਰਨ ਆਸਾਓ, ਪ੍ਰਭ ਕਾ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ, ਪ੍ਰਭ ਜੀ ਬਸ ਸਾਧ ਕੇ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਾ ਸਿਮਰ ਸੇ ਧਨਵੰਤੀ, ਪ੍ਰਭ ਕਾ ਸਿਮਰ ਸੇ ਪਤਵੰਤੀ, ਪ੍ਰਭ ਕਾ ਸਿਮਰਹਿ ਸੇ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹਿ ਸੇ ਬੇ ਮਹਤਾਜ, ਪ੍ਰਭ ਕਾ ਸਿਮਰਹਿ ਸੇ ਸਰਬ ਕੇ ਰਾਜ, ਪ੍ਰਭ ਕਾ ਸਿਮਰਹਿ ਸੇ ਸੁਖਵਾਸੀ, ਪ੍ਰਭ ਕਾ ਸਿਮਰਹਿ ਸਦਾ ਵਿਨਾਸੀ। ਸਿਮਰਨ ਤੀ ਲਾਗ ਜਨਾਬ ਦਯਾਲਾ, ਨਾਨਕ ਜਨਕ ਮੰਗਰ ਵਾਲਾ, ਪ੍ਰਭ ਕਾ ਸਿਮਰਹਿ ਸੇ ਪਰਉਪਕਾਰੀ, ਪ੍ਰਭ ਕਾ ਸਿਮਰਹਿ ਤਨ ਸਦ ਬਰਹਾਰੀ, ਪ੍ਰਭ ਕਾ ਸਿਮਰਹਿ ਸੇ ਮੁਖ ਸੁਹਾਵੀ, ਪ੍ਰਭ ਕਾ ਸਿਮਰਹਿ ਤਨ ਸੁਖ ਵਿਹਾਵੈ, ਪ੍ਰਭ ਕਾ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕਾ ਸਿਮਰਹਿ ਤਨ ਨਿਰਮਲ ਰੀਤਾ, ਪ੍ਰਭ ਕਾ ਸਿਮਰਹਿ ਤਨ ਆਨੰਦ ਕਨੇਰ, ਪ੍ਰਭ ਕਾ ਸਿਮਰਹਿ ਬਸ ਹਰ ਨੇਰ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰੇ ਉਪਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰ ਸਾਹਿ ਸਮਾਨ, ਪ੍ਰਭ ਕਾ ਸਿਮਰਨ ਨਿਸ਼ਚਰਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਜਨਕਾਰ, ਪ੍ਰਭ ਸਿਮਰਨ ਕਾਂਤਨਾ ਪੈਰ, ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤੇ ਜਨ ਸਰਣੀ ਪਿਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਕਬੀਰ ਦੇ ਉਪਾਏ, ਹਰ ਸਿਮਰਨ ਭੈ ਸਿਧ ਜਤੀ ਦਾਤਿ, ਹਰ ਸਿਮਰਨ ਨੀਚ ਚਹ ਕੁੰਟ ਜਾਤਿ, ਹਰ ਸਿਮਰਨ ਧਾਰਿ ਸਭ ਧਰਨ, ਸਿਮਰ ਸਿਮਰ ਹਰਿ ਕਾਰਨ ਕਰਨ, ਹਰ ਸਿਮਰਨ ਕੀ ਸਕਲ ਆਕਾਰ, ਹਰ ਸਿਮਰਨ ਮਹਿ ਨਿਰੰਕਾਰ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟਨਾਥ ਅਨਾਥ ਸਰਣ ਤੁਮਾਰੀ ਆਇਓ, ਨਾਨਕ ਪ੍ਰਭ ਸਾਥ ਅਸ਼ਟਪਦੀ। ਜਹ ਮਾਤ ਪਿਤਾ ਸੁਤਮੀਤ ਨ ਪਾਈ, ਮਨੁ ਹੈ ਨਾਮ ਤੇਰਾ ਸੰਗ ਸਹਾਇ, ਜਹ ਮਹਾ ਪਾਇਆ ਦੂਜਾ ਦਰ, ਨਹਿ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਰ ਹੋਇਆ ਦੁਪਾਰੀ, ਹਰਿ ਕੋ ਨਾਮ ਖਨ ਮਾਹਿ ਉਧਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਾਰੈ, ਹਰਿ ਕੋ ਨਾਮ ਕੂੜ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਵ ਸੁਖ ਨਿਰੇ, ਸਭ ਸ੍ਰੇਸ਼ਟ ਕੋ ਰਾਜਾ ਦੁਖੀਆ, ਹਰਿ ਕੋ ਨਾਮ ਜਪਤ ਸੁਖੀਆ, ਲਾਖ ਕਰੋਰੀ ਬੰਧਨ ਪਰ ਹਰਿ ਕੋ ਨਾਮ ਜਪਤ, ਨਿਰਹ ਤਾਰਨ ਕਮਾਇ ਰੰਗ ਦੇਖਣਾ ਬੁਝਾਵੈ, ਹਰਿ ਕੋ ਨਾਮ ਜਪਤ ਆਗਾਵੈ, ਜਿਹ ਮਾਰਗ ਹੋ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ, ਸਨਾ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹਿ ਕੋਟ ਲਖ ਬਾਹੀ, ਨਾਮ ਜਪਤ ਤਹ ਪੈਰ ਪਰਾਹੀ, ਅਨਕ ਵਿਘਨ ਜਹ ਸੰਗਾਰ, ਹਰਿ ਕੋ ਨਾਮ ਤਤਕਾਰ ਉਧਾਰੈ, ਅਨਕ ਜਵਾਨ ਜਨਮ ਅਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੁ ਨ ਤੁਵੈ, ਹਰਿ ਕਾ ਨਾਮ ਕੂਟ ਪਾਪ ਕੋ ਐਸਾ, ਨਾਮ ਜਪ ਮਨ ਰੰਗ ਨਾਨਕ ਪਾਈਐ, ਸਾਧ ਕੇ ਸੰਗ ਜਿਹ ਮਾਰਗ ਕੀ ਗਨ ਜਹਿਨ ਕੋਸਾ, ਹਰਿ ਕਾ ਨਾਮ ਊਹਾ ਸੰਗ ਤੋਸਾ, ਜਿਹ ਪੈੜੈ ਮਹੰਦ ਗੁਬੈਰ, ਹਰਿ ਕਾ ਨਾਮ ਸੰਗ ਉਜੀਅਰ, ਜਹ ਪੰਥ ਤੇਰਾ ਕੋ ਨ ਸੰਜਾਨੂ, ਹਰਿ ਕਾ ਨਾਮ ਤਹ ਨਰ ਪਛਾਨੂ, ਜਹ ਮਹਾ ਪਾਇਆ ਨ ਤਬਦ ਬਹੁ ਕਾਮ, ਹਰ ਕੇ ਨਾਮ ਕੀ ਤੂੰ ਉਪਰ ਸ਼ਾਮ, ਜਹਾਂ ਤ੍ਰਿਖਾਮ ਤੂੰ ਜਾ ਕਰਖੈ, ਦਹ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨ ਕੀ ਵਰਤ ਨਾਮ, ਸੰਤ ਜਨ ਕਾ ਮਨ ਵਿਸਰਾਮ, ਹਰ ਕਾ ਨਾਮ ਦਾਸ ਕੋਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਹ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਤ ਕੁਮਾਤ, ਹਰ ਜਨ ਕਾ ਹਰ ਨਾਮ ਨਿਧਾਨ ਪਾਰ, ਬ੍ਰਹਮ ਜਨ ਕੀ ਨੋ ਦਾਨ ਮਾਨ ਤਨ, ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਵੇਕੈ, ਹਰਿ ਕਾ ਨਾਮ ਜਨ ਕਾ ਮੁਕਤ ਜੁਗਤ, ਹਰਿ ਕਾ ਨਾਮ ਜਨ ਕਾ ਤ੍ਰਿਵਤ ਭੁਗਤ, ਹਰਿ ਕਾ ਨਾਮ ਜਨ ਕਾ ਰੂਪ।
रूप रंग हर नाम जपत काब पर नाम भंग हर का नाम जान की वडियाई हर का नाम जान शोभा पाई हर का नाम जान का भोग जोग हर नाम जपत काश नाह वियोग जान राता हर नाम की सेवा नानक पूजा हर हर देवा हर हर जन का मर्क जीना हर तन जन को प्रभ दीना हर हर जन का ऊट सताणी हर प्रताप जन अवरना जाने ओत पोत जन हर रस राति सुन स्मर नाम रसमति आठ पहर जन हर हर जपै हर का भगत प्रगट नहीं छपै हर की भगत मुकत भाव करे नानक जन संकेत तरि पार जाति हो हर गुण नाम काम दीन हर हर गुण काम सबति उत्तम हर की कथा नाम सुनत दर्द दुख रथा नाम की महिमा संत रदवासा संत प्रताप दुर्धव नासा संत का संगठ भाग्य पाई संत की सेवा नाम त्याई नाम तुलका शवरना हुए नानक गुरमुख नाम पावे जन को श्लोक बह शास्त्र बह स्मृति पेख सर्व टडोल पूज सनाहि हर हरि नानक नाम अमोल अष्टपदी जाप ताप ज्ञान सब त्यान खट शास्त्र स्मृत बखियान जोग अभ्यास कर्म प्राम क्रिया सकल त्याग वन मध्य फिर अनुक प्रकार की बह जतना पुन दान होमे बह रतना शरीर कटाय होमे कर राति वरत नीम कर बह पाती नहीं तोल राम नाम बीचा नान गुरमुख नाम जपिया एक बार नौ खंड पृथ्वी फेरा चिर जीवा महा उदास तपि सरथी वैगन वाही होमत प्राण कनक सो है वर पूंदा नियावली कर्म कर बह आसन जैन वर्ग संजमत साधन निमुख निमुख कर शरीर कटावे ताओ पी होमय मैड़ न जावे हर के नाम सम सरकश नाहि नानक गुरमुख नाम जपत गत पाहि मन कामना तीर्थ देह छोटा गर्भ कुमार नमाते होटा सोच करै दिन सर रात मन की मैड़ तंत जात इस देही काओ बह साधना कर मंति कबहू न बिख्या डर जल धोवै बह देह अनीत शुद्ध कह हुई काची पीत मन हर के नाम की महिमा ऊच नानक नाम उदरी पतत बहमूच बहुत सियाण जमका पाव व्या पैनक जतन कर त्रिसना ताप फेख अनेक अगन हो जाय कोटे उपाय उदरगन से जाय छूटसना ही उप पय अर मुहि व्याप हमाया जाल अवर करतू सगरी जम डार न गोविंद भजन बिन तेर नहि मान हर का नाम जपत दुख जाय नानक बोले सहज सुभाय चार पदार्थ जी को मांगा सार जनक सेवा लागै जी को अपना दुख मिटावे हर हर नाम हृदय सद गावे जी को अपने शोभा लोरै सा संग होमै शोरै जी को जन्म मरण ते डरै साध जनक शरण पर जिस जन का प्रदर्श प्यासा नानक ता का बल बल जासा सगल पुरख मा पुरख प्रदान सा संग जा को मिटे अभिमान आप सकाओ जो जाने नीचा सो गणिया सब तूचा जाका मन हो सकल गिरीना हर हर नाम दिन काट काट कीना माने अपनी ते बुरा मिटाना पीखे सकल श्रेष्ठ साजना।

ਪ੍ਰਭਤਿਰੁਮਾਨ ਸਗਲ ਘਟਾ ਕਉ ਦਿਵਹਦਾਨ ਕਰਮ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਾਤਮਿਤ ਜਾਨ ਹੁਆਪੇ ਆਪਣ ਸੰਗ ਆਇਆ ਪ੍ਰਭ ਰਾਤੀ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਰ ਫਿਰਿਆ ਸਗਲ ਉਦਮ ਮੈਂ ਉਦਮ ਪਾਲਿਆ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬੁਖਾਨੀ ਸਗਲ ਥਾਂਤੀ ਉਹ ਉਤਮ ਥਾਨ ਨਾਨਕ ਜਿਹੀ ਕਾਟ ਵਸਾ ਹਰ ਨਾਮ ਸਲੋਕ ਨਿਰਗੁਣੀ ਅਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਹ ਜੀਤ ਰਾਖ ਨਾਨਕ ਨਿਭਹਿ ਨਾਰ ਅਸ਼ਟਪਦੀ ਰਮਈਆ ਕੇ ਗੁੰਚਿਤ ਪ੍ਰਾਣੀ ਕਵਨ ਮੂਲਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਾਕਸੀ ਗਾਰਿਆ ਗਰਭਗਨ ਮਹਿਜਨ ਉਭਾਰਿਆ ਬਾਰ ਵਿਵਸਥਾ ਤੁਜਹ ਪਿਆਰਾ ਦੂਧ ਪਰ ਜੋਬਨ ਭੋਜਨ ਸੁਖਸੂਧ ਬਿਰਧ ਭਯਾਊ ਪਰ ਸਾਕਸੈਨ ਮੁਖਿਆ ਪਿਆਊ ਬੈਠ ਕਰ ਦੈਨ ਨਿਰਗੁਣ ਗੁਣ ਕਸ਼ਨਾ ਬੁਗ ਜੈ ਬਖਸ਼ ਲਿਹੋ ਤਾਂ ਨਾਨਕ ਸੀ ਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਵਸਹਿ ਸੁਤ ਪ੍ਰਾਤ ਮੀਤ ਬਨਤਾ ਸੰਹਸਹ ਜਿ ਪ੍ਰਸਾਦ ਪੀਵਹ ਸੀਤਲ ਜਰਾ ਸੁਖਦਾਈ ਪਵਨ ਪਾਵਕ ਮੁਲਾ ਜਿਹ ਪ੍ਰਸਾਦ ਭੋਗਹ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਵ ਕਰਨ ਨਿਯਤਰ ਰਸਨਾ ਤਿਸਹਿ ਤਿਆਗ ਪ੍ਰਸੰਗ ਰਚਨਾ ਸੇ ਦੋਖ ਮੂੜ ਅੰਧ ਵਿਆਪੇ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਟ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਖਨਹਾਰ ਤਿਸ ਸਿਉ ਪ੍ਰੀਤ ਨ ਕਰ ਗਵਾਰ ਜਾ ਕੇ ਸੇਵਾ ਨਵ ਨਦ ਪਾਵ ਤਸਿਉ ਮੂੜਾ ਮਨ ਹਿਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਂਤ ਦੂਰੇ ਜਾ ਕੇ ਟਹਿਲ ਪਾਵੈ ਦਰਗਹ ਮਾਨ ਤਿਸਹਿਬ ਸਾਰਮਕ ਦਿਆ ਜਾਂ ਸਦਾ ਸਦਾ ਪੂਰਨਹਾਰ ਨਾਨਕ ਰਖਨਹਾਰ ਅਪਾਰ ਰਤਨ ਤਿਆਗ ਕੌੜੀ ਸੰਗਰਚੈ ਸਾਜ ਛੋਟ ਝੂਠ ਸੰਗ ਮਚੈ ਜੋ ਛੱਡਣ ਸੋ ਅਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾ ਨ ਛੋੜ ਜਾਏ ਤੁਸਕਾ ਸਰਾਮ ਕਰ ਸੰਗ ਸਹਾਈ ਤਿਸ ਪਰ ਹਰ

ਬਾਹਰ ਉਸਕਾ ਵਿਸਵਾਸ ਨ ਹੋਵੇ। ਜਿਸ ਕੀ ਵਸਤ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨਾ ਮਾਥ ਹੈ, ਉਸਤੇ ਚੌਗਨ ਕਰੇ ਨਿਹਾਰ। ਨਾਨਕ ਸਾਹਿਬ ਸਦਾ ਦਇਆ ਨੰਗ ਭੈ, ਮਾਇਆ ਕੀ ਹੀਤ ਸਰਬਰ ਵਤ ਜਾਨਨੀਤ, ਬਿਰਖ ਛਾਇਆ ਸਿਉਂ ਰੰਗ ਲਾਵੈ, ਊਹ ਬਿਨਸੈ ਹੁਮਰ ਪੁਛਤਾਵੈ, ਜੋ ਦੀਸੈ ਸੋ ਚਾਲਨਾਰ, ਲਪਟ ਰਹੀ ਉਹ ਧਿਆਨ ਦਾ ਅੰਧਾਰ, ਬਟਾਊ ਸਿਉਂ ਜਲਾਵੈ, ਨੇਹ ਤਾ ਕਉ ਹਾਥ ਨ ਆਵੈ ਕੀ ਹਾਂ, ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਨ ਤਨ ਕੁਟੰਬ ਸੁਭਾਇਆ, ਮਿਥਿਆ

ਸਿਆਪ ਸੁਪਰ ਕਰਤ ਗੁਮਾਨ ਸਥਿਰ ਭਗਤ ਸਾਧਗ ਸਰਣ ਨਾਨਕ ਜਾਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸ੍ਰਵਣ ਪਰਨੰਦਾ ਸੁਨ ਹੈ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤ੍ਰ ਪੀਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਾਨ ਪਰ ਲੋਭ ਲੁਭਾਵੈ ਮਿਥਿਆ ਤਾਨ ਨਹਿ ਪਰ ਪੁਕਾਰਾ ਮਿਥਿਆ ਬਾਸ ਨਿਤ ਵਿਕਾਰਾ ਬਿਨ ਬੂਝੀ ਮਿਥਿਆ ਸਭ ਭਈ ਸਫਲ ਦੀਹ ਨਾਨਕ ਹਰਿ ਹਰਿ ਨਾਮ ਲਏ ਬਿਰਥੀ ਸਾਗਤ ਕੀ ਆਰਜਾ ਸਾਜ ਬਿਨਾ ਕਹਿ ਹੂਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤ ਤਾਕਾ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਹਾਈ ਮੇਘ ਬਿਨਾ ਜੋ ਕੀਤੀ ਜਾਈ ਗੋਬਿੰਦ ਭਜਨ ਬਿਨ ਬਿਰਥੀ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੀ ਜਨ ਜੀਹ ਕਾਟ ਵਸਿਉ ਹਰਿ ਨਾਮ ਨਾਨਕ ਤਾਕਾ ਬਰ ਬਲ ਜਵ ਰਹਿ ਤਿਵਰ ਕਾ ਸ਼ਬਰ ਕੁਮਾਰ ਮਨ ਪ੍ਰੀਤ ਮੁਖਮ ਗਣ ਲਾਵਤ ਜਾਨਨ ਹਰ ਪ੍ਰਭੂ ਪਰਬੀਨ ਬਾਹਰ ਪੀਖ ਨਾ ਕਾਹੂ ਪੀਨ ਅਵਰ ਉਪਦੇਸ ਆਪਣਾ ਕਰ ਆਵਤ ਜਵ ਜਨਮ ਅਮਰ ਜਿਸਕਾ ਅੰਤਰ ਵਾਸਾ ਨਿਰੰਕਾਰ ਕਿਸੀ ਤਰਾ ਸੰਸਾਰ ਜੋ ਤੁਮ ਪਰ ਨਿਤਨ ਪ੍ਰਭ ਜਾਤਾ ਨਾਨਕ ਉਨ ਜਾਨ ਚਰਨ ਪ੍ਰਾਤ ਕਰੋ ਬੇਨਤੀ ਪਾਰ ਬਰਮ ਸਭ ਜਨ ਆਪਣਾ ਕੀਆ ਆਪ ਮਨ ਆਪ ਆਪ ਆਪ ਕਰਤ ਨਿਰਾ ਕਿ ਸਤਿਗੁਰ ਜਨਾਵਤ ਕਹਿ ਬੁਝਾਵਤ ਨਿਰਾਉ ਪਾਵ ਸਿਮ ਸਕਲ ਤੇ ਰਹਿਤ ਸਭ ਕਹਿ ਜਾਣਿਆ ਤੁਮ ਕੀ ਰਹਿਤ ਜਹ ਪਾਵਤ ਹਲੈ ਲੜ ਲਾਇ ਥਾਂ ਤਰੰਤ ਰਹਿਆ ਸਮਾਈ ਸੋ ਸੇਵਕ ਜਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨਕ ਕਰੀ ਸਲੋਕ ਆਮ ਕਰੋ ਦਰ ਲੋ ਮੋਹ ਬਿੰਸ ਜੈ ਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਤੀ ਜਿਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੀ ਤਿਸ ਠਾਕੁਰ ਕਰ ਮਨ ਮਾਹੀ ਜਿਹ ਪ੍ਰਸਾਦ ਸੁਗੰਧਿਤ ਤਨ ਰਾਵਹ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਿਹ ਸੰਗ ਸੁਖ ਬਸਨ ਆਠ ਪਹਿਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਾਹ ਭੋਗਨ ਸਦਾ ਧਿਆਈ ਆ ਧਿਆਵਨ ਯੋਗ ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵਹਿ ਤਿਸਹਿ ਤਿਆ ਕਦਮ ਲਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨਾਠ ਪਹਿਰ ਤਾਕਾ ਜਹ ਗਾਵੀ ਜੈ ਜੇ ਪ੍ਰਸਾਦ ਤੋ ਜ ਸਭ ਕੋ ਮਨ ਮੁਖ ਤਾਕ ਜਾ ਸਰਸਨ ਬਖਾਨੈ ਜੇ ਪ੍ਰਸਾਦ ਤਿਰੋ ਰਹਿਤਾ ਤਨ ਮਨ ਸਦਾ ਧਿਆਈ ਕਿਵਲ ਪਾਰ ਬ੍ਰਹਮ ਪ੍ਰਭ ਜੀ ਅਵਤ ਦਰਗਹ ਮਨ ਪਾਵੈ ਹਨਾਨੁ ਪਦ ਸਿਧ ਕਰ ਜਾਵੈ ਉਂ ਜਿਹ ਪ੍ਰਸਾਦ ਆਰੋਗ ਕੰਚਨ ਦੇਹਿ ਲਿਵ ਲਾਭ ਸਰਵ ਸਨੇਹ ਜੇ ਪ੍ਰਸਾਦ ਤਿਰਉ ਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਹ ਕਹਿਤ ਜੇ ਪ੍ਰਸਾਦ ਤੇਰੇ ਸਗਲ ਸ਼ਦਰ ਢਾਕੇ ਮਨ ਸਰਣਿ ਪਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਝ ਕੋ ਨਾ ਪਾਹੁ ਚੈ ਮਨ ਸਾ ਸਾ ਸਮਰ ਪ੍ਰਭੁ ਚੈ ਜੇ ਪ੍ਰਸਾਦ ਪਾਏ ਦੁਰਲਭ ਜੀ ਨਾਨਕ ਤਾਕ ਭਗਤ ਕਰੇ ਜੇ ਪ੍ਰਸਾਦ ਆਪੂਖਨ ਪਹਿਰੀ ਜਮਾ ਤੇ ਸਿਮਰਤ ਕੁਮਾਰਸ ਕੀ ਜੈ ਜੇ ਪ੍ਰਸਾਦ ਅਸਵ ਹਸਤਾ ਸਵਾਰੀ ਮਨ ਤੇ ਪ੍ਰਭ ਕਾਉ ਕਬਹੁ ਨਭ ਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪ੍ਰੋਹ ਪ੍ਰਭ ਆਪਣੇ ਮਨਾ ਜਨਤੀ ਮਨ ਬਨ ਤੁ ਬਨਾਈ ਉਠ ਬੈਠ ਤੁ ਸਦ ਤਿਸਹਿ ਧਿਆਈ ਤਿਸਹਿ ਧਿਆਈ ਜੇ ਕਾ ਰਖਾਈ ਹਉ ਹਨਾ ਨੂੰ ਤੇਰੇ ਰਖੈ ਜਿਹ ਪ੍ਰਸਾਦ ਕਰੇ ਪੁਨ ਬਹਦਾ ਨੂੰ ਮਨਾਠ ਪੈਰ ਕਰ ਤੁਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਦਸ ਪ੍ਰਭ ਕਰ ਸਾਸ ਸਾਸ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂੰ ਜੇ ਪ੍ਰਸਾਦ ਤੇਰੀ ਨਿੱਕ ਜਾ ਸੋ ਪ੍ਰਭ ਸਿਮਰ ਸਦਾ ਧਨਵਾਦ ਜਿਹ ਪ੍ਰਸਾਦ ਤੇਰੀ ਪਾਤ ਰਹਿ ਗੁਰੂ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਨ ਹੈ ਕਰਨ ਨਾਦ ਜੇ ਪ੍ਰਸਾਦ ਭੀਖਾ ਵਿਸੰਵਾਦ ਜੇ ਪ੍ਰਸਾਦ ਬੋਲ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਰਨ ਜੇ ਪ੍ਰਸਾਦ ਸੰਪੂਰਨ ਖਰੈ ਜਿਹ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਜੋ ਸੰਭਾਵ ਹੈ ਸਭ ਪ੍ਰਭ ਤਿਆਗ ਅਵਰ ਕਤ ਰਾਗ ਗੁਰੂ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਨੂੰ ਪ੍ਰਗਟ ਸੰਸਾਰ ਪ੍ਰਭ ਪੰਗੂਨਾ ਮਨ ਹਸਾਰ ਜੇ ਪ੍ਰਸਾਦ ਤੇਰਾ ਪਰਤਾ ਪੂਰੇ ਮਨ ਮੂੜ ਤੂੰ ਤਾਕੋ ਜਾਵ ਜੇ ਪ੍ਰਸਾਦ ਕਾਰਜ ਪੂਰੇ ਤਸਾ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਨੂੰ ਪਾਵੈ ਸਾਜਰੀ ਮਨ ਮੇਰੇ ਤੂੰ ਤਾ ਸਵਰਾਜ ਜਿਹ ਪ੍ਰਸਾਦ ਸਭ ਕੀ ਗਾ ਤੂੰ ਨਾਨਕ ਜਾਪ ਜਪੈ ਜਪ ਸੁਆਪ ਜਪਾਈ ਜਪੈ ਸੋਨਾ ਆਪ ਗਾ ਵਾਯੂ ਸੁ ਹਰ ਗੁਣ ਗਾਉ ਪ੍ਰਭ ਕਿਰਪਾ ਤੂੰ ਪ੍ਰਗਾਹ ਪ੍ਰਭ ਦਇਆ ਦੇ ਕਮਨ ਵਿਗਾਹ ਪ੍ਰਭ ਸੁ ਪ੍ਰਸਾਨ ਬਸਾ ਮਨ ਸੁ ਪ੍ਰਭ ਦਇਆ ਦੇ ਮਾ ਤੂੰ ਤੁਮੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪ ਹੋ ਕਛੂ ਨਾ ਕਨੂ ਹਲਾਇਆ ਜੇਤ ਜੇਤ ਲਾਭ ਹੋ ਤੇਤ ਲਗ ਹਰਨਾਥ ਨਾਨਕ ਕਹਿ ਕਛੂ ਨਾ ਹਾਥ ਸਲੋਕ ਅਗਮ ਅਗਾ ਤੂ ਪਾਰ ਬ੍ਰਹਮ ਸੋਏ ਜੋ ਜੋ ਕਹਿ ਸਮਗਤਾ ਸੰਮਿਤਾ ਨਾਨਕ ਬਿਨਵੰਤਾ ਸਾਧ ਜਨ ਕੇ ਆਚਰਜ ਕਥਾ ਅਸ਼ਟਪਦੀ ਸਾਧ ਕਸੰਗ ਮੁਖ ਉਜਲ ਹੋਤ ਸਾਧ ਸੰਗਮ ਸਗਲੀ ਹੋਤ ਸਾਧ ਖੰਗ ਬੈਠਾ ਬ੍ਰਹਮ ਸਾਧ ਖੰਗ ਪ੍ਰਗਟਾ ਸੁ ਗਿਆਨ ਸਾਧ ਖੰਗ ਬੁਝੈ ਪ੍ਰਭ ਨਿਗਰਾ ਸਾਧ ਸੰਗ ਸਭ ਉਦਨ ਵੀਰਾ ਸਾਧ ਖੰਗ ਪਾਇ ਨਾਮ ਰਤਨ ਸਾਧ ਖੰਗ ਉਪਰ ਜਨ ਸਾਧ ਕੀ ਮਹਿਮਾ ਵਰਨੇ ਕਨ ਪ੍ਰਾਨੀ ਨਾਨਕ ਸਾਧ ਸੁਭਾ ਪ੍ਰਭ ਮਾਹਿ ਸਮਾਨੀ ਸਾਧ ਖੰਗ ਗੋਚਰ ਮੇਰਾ ਸਾਧ ਹੁਣ ਸਦਾ ਪ੍ਰਫੁੱਲੈ ਸਾਧ ਕਸੰਗ ਆਵਹਿ ਵਹਿ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭ ਗਿਰੀ ਸਾਧ ਕਸੰਗ ਮਨੋਹਰ ਵੈ ਸਾਧ ਖੰਗ ਨ ਕਤੁ ਹੁੰਤਾਵੈ ਸਾਧ ਸੰਗ ਸਥਿਤ ਮਨ ਪਾਵੈ ਸਾਧ ਕਸੰਗ ਮਾਇਆ ਤੁ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦਸਮ ਸਮੀਤ ਸਾਧੁ ਕਸੰਗ ਮਹਾਪਨੀਤ ਸਾਧ ਸੰਗ ਕੇਸਿਓ ਨਹਿ ਬੈਰ ਸਾਧ ਕਸੰਗ ਨਬੀ ਕਾ ਪੈਰ ਸਾਧੁ ਸੰਗ ਨਾਹਿ ਕੁਮੰਦਾ ਸਾਧ ਸੰਗ ਜਾਨੀ ਪਰਮਾਨੰਦਾ ਸਾਧੁ ਸੰਗ ਨਾਹਿ ਹਉਤਾ

ਸੋ ਹੀਰਾ ਸਾ ਸੰਗ ਬਿਸ਼ਰਤ ਹਰ ਮੇਰਾ ਜੋਈ ਸ਼ਾਇ ਸੋਈ ਫਰ ਪਾਵੈ ਸਾਧ ਕਸਾਨਾ ਬਿਰਥਾ ਜਾ ਪਾਰ ਬਨੁ ਸਾਧ ਰਤ ਬਸਨਾ ਨਕੁਦਰਾ ਸਾਧ ਸੁਨ ਰਸੈ ਸਾਧ ਸੰਗ ਸੁਨ ਹਰ ਨਾਮ ਸਾਧ ਸੰਗ ਅਰਗਿ ਗੁਣ ਗਾਓ ਸਾਧ ਸੰਨ ਮੰਤਿ ਬਿਸਰੈ ਸਾਧ ਸੰਗ ਸਰਪਨ ਤਰਾ ਸਾਧ ਸੰਗ ਲਗਾ ਪਰਮ ਮਿੱਠਾ ਸਾਧੂ ਕੈ ਸੰਘ ਘਾਟ ਘਾਟ ਡੀਠਾ ਸਾਧ ਸੰਗ ਪਿਆ ਗਿਆ ਕਰੇ ਸਾਧ ਸੰਗਤ ਪਈ ਹਮਾਰੇ ਸਾਧੂ ਸੰਗ ਬੇਟੇ ਸਾਹਿਬ ਰੋਗ ਨਾਨ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਬੇਦਨਾ ਜਨ ਜੇਤਾ ਸੁਨ ਹਿਤਾ ਬਖਿਆਨ ਸਾਧ ਕੀ ਕੁਮਾਰ ਦੇਹ ਗੁਣ ਤੇ ਦੂਰ ਸਾਧ ਕੀ ਕੁਮਾਰ ਰਹੀ ਪਾਰ ਪੂਰ ਸਾਧ ਕੀ ਸੋਭਾ ਕਨਾ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚਦੇ ਉੱਚੇ ਸਾਧ ਕੀ ਸੋਭਾ ਉੱਚਦੇ ਮੂਚੀ ਸਾਧ ਕੀ ਸੋਭਾ ਸਾਧ ਬਣੇ ਆਈ ਨਾਨ ਸਾਧ ਪ੍ਰਾਪੀ ਨਾਮ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀਖਿਆ ਕਿਸ ਬਿਨ ਕੋਈ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਨ ਅਦੀਪ ਜਹਿ ਜਨਮ ਕਮਲ ਅਦੀਪ ਬ੍ਰਹਮ ਗਿਆਨ ਸਦਨ ਦੋਖ ਜਹਿ ਸੂਰ ਸਰਵ ਕਾ ਸੁਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜਹਿ ਰਾਜ ਰੰਗ ਕੌਲਾਗਤ ਰੂਪਵਾਨ ਬ੍ਰਹਮ ਗਿਆਨ ਕਾ ਤੀਰ ਜੇਕ ਜਿਉਂ ਵੈਸੋਦਾ ਕੋ ਕੋਦੈ ਕੋ ਚੰਦਰੇਪ ਬ੍ਰਹਮ ਗਿਆਨੀ ਕਹਿ ਗੁਣਾਉ ਨਾਨਕ ਜਿਉਂ ਪਾਵ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜਹਿ ਮੈਡ ਨ ਰਾਗ ਚਲਾ ਬ੍ਰਹਮ ਗਿਆਨ ਕਮਨ ਹੋਇ ਪ੍ਰਕਾਸ਼ ਜਹਿ ਤਾਰੂ ਪ੍ਰਾਕਾਸ਼ ਬ੍ਰਹਮ ਗਿਆਨੀ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾ ਅਭਿਮਾਨ ਬ੍ਰਹਮ ਗਿਆਨੀ ਊਜ ਤੇ ਊਚਾ ਅਮਰ ਅਪਣੇ ਹੈ ਸਬਦ ਨੀਚਾ ਬ੍ਰਹਮ ਗਿਆਨ ਸੀ ਜਨ ਪਾਏ ਨਾਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾ ਆਤਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਦੀ ਕਾਸ਼ ਬੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਾਮ ਦਰਸੀ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਵਲ ਜੁਗਤਾ ਬ੍ਰਹਮ ਗਿਆਨ ਕਾ ਭੋਜਨ ਕਿਆ ਨਾਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਹ ਬ੍ਰਹਮ ਗਿਆਨ ਕਾ ਨਹਿ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰਪਕਾਰ ਉਮਾਹ ਬ੍ਰਹਮ ਗਿਆਨ ਕਾ ਨਹਿ ਤੰਦਾ ਬ੍ਰਹਮ ਗਿਆਨ ਲਿਤਾਵਤ ਬੰਦਾ ਬ੍ਰਹਮ ਗਿਆਨ ਕਾ ਹੋਇ ਸੁਫਲਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਗਲ ਵਧਾ ਨਾਨ ਬ੍ਰਹਮ ਗਿਆਨ ਜਾਪ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕ ਰੰਗ ਬ੍ਰਹਮ ਗਿਆਨ ਕਾ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨੰਦ ਬ੍ਰਹਮ ਗਿਆਨ ਕਾ ਨਹਿ ਵਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੇਤਾ ਬ੍ਰਹਮ ਗਿਆਨ ਇੱਕ ਸੰਗ ਹੇਤਾ ਬ੍ਰਹਮ ਗਿਆਨ ਕਾ ਹੋਇਆ ਚਿੰਤ ਬ੍ਰਹਮ ਗਿਆਨ ਕਾ ਨਿਰਮਲਵੰਤ ਬ੍ਰਹਮ ਗਿਆਨ ਕਰ ਪ੍ਰਭਾ ਬ੍ਰਹਮ ਗਿਆਨ ਕਾ ਬੜ ਪ੍ਰਤਾ ਬ੍ਰਹਮ ਗਿਆਨ ਕਾ ਦਸ ਬੜ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਪਰ ਜਾਈਆ ਬ੍ਰਹਮ ਗਿਆਨ ਕਾ ਜਹ ਮਹੇਸ਼ਵਰ ਨਾਨ ਬ੍ਰਹਮ ਗਿਆਨ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹ ਬ੍ਰਹਮ ਗਿਆਨ ਕਾ ਸਗਲ ਮਨ ਵਾਹੀ ਬ੍ਰਹਮ ਗਿਆਨ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨ ਕੋ ਸਦਾ ਦੀਹ ਬ੍ਰਹਮ ਗਿਆਨ ਕਾ ਕਥਿਆ ਨ ਜਯਾ ਦਾ ਕੀ ਔਰ ਬ੍ਰਹਮ ਗਿਆਨ ਸਰਵ ਕਾ ਠਾਕੁਰ ਬ੍ਰਹਮ ਗਿਆਨ ਕੀ ਮਿਤ ਕਾਨ ਬਖਾਨਾ ਬ੍ਰਹਮ ਗਿਆਨ ਕੀ ਕਾਦ ਬ੍ਰਹਮ ਗਿਆਨ ਜਾਣਾ ਬ੍ਰਹਮ ਗਿਆਨ ਕਾ ਅੰਤਨਾ ਪੈਰ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਰਵ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨ ਅਨਾਥ ਕਨਾ ਬ੍ਰਹਮ ਗਿਆਨ ਕਾ ਸਭ ਉਪਰਹਾਤ ਬ੍ਰਹਮ ਗਿਆਨ ਕਾ ਸਗਲਾਕਾਰ ਬ੍ਰਹਮ ਗਿਆਨ ਕਾ ਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨ ਬਨੇ ਨਾਨ ਬ੍ਰਹਮ ਗਿਆਨ ਸਰਵ ਕਾ ਤਨ ਸਲੋਕ ਉਰ ਤਾਰ ਜੋ ਅੰਤਰ ਨਾਮ ਸਰਵ ਮੈਂ ਭੀਖਾ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਹੋਇਆ ਪਰਸ ਸਗਨ ਤਾਰੇ ਅਸ਼ਟਪਦੀ ਮਿਥਿਆ ਨਹਿ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਉਪਾਰ ਤ੍ਰਿ ਰੂਪ ਨਾ ਭੀਖਾ ਨੇਤਰ ਸਾਧਗੀ ਟਹਿਰ ਸੰਤ ਸੰਘੀਤ ਕਰਨ ਨਾ ਸੁਨੈ ਕਹੁ ਕਿਨਿੰਦਾ ਸਤ ਜਾਣਿਆ ਉਸ ਕਮੰਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ ਨਾ ਮਨ ਤੇ ਟਰੈ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨਾਨਕੂੜ ਮਦੀ ਕੋਇ ਸਾਹ ਪਰ ਵੈਸ ਨੋ ਸੋ ਜੇ ਸੁਪਰ ਸੋ ਪ੍ਰਸੰਨ ਵਿਸ਼ਨ ਕਮਾਇਆ ਤੁਹੀ ਭਿਨ ਕਰਮ ਕਰ ਦੋ ਨਿਹ ਕਰਮ ਦਹ ਵੈਸ ਨੋ ਕਾ ਨਿਰਮਲ ਧਰਮ ਕਾਹ ਪਰ ਕੀ ਇੱਛਾ ਨਿਹ ਬਾਦਸ਼ਾਹ ਕੀ ਔਰ ਭਗਤ ਕੀ ਯਤਨ ਸੰਗ ਰਾਜ ਮਾਨ ਦਾਨ ਅੰਤਰ ਸਿਮਰਨ ਕੋ ਪੈਰ ਸਭ ਉਪਰੋਧ ਕਿਰਪਾ ਰਵ ਦਰੜਾ ਵਰਹ ਨਵ ਜਪਾਵੇ ਨਾਨਕ ਹੋ ਵੈਸ ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਕਲ ਤਿਆਗ ਦੋਸ਼ ਕਾ ਸੰਗ ਮਾਨ ਦੇ ਬਿਨ ਸਾਹ ਸਕਲਾ ਪਰਮ ਕਰ ਪੂਜਾ ਸਕਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਨ ਹੋਵੇ ਤਹ ਭਗਾਵਤ ਕੀ ਮੈਂ ਤੂ ਤੁਮ ਵਾਹ ਭਗਵੰਤ ਕੀ ਟਹਿਰ ਕਰੈ ਨਿਤ ਨੀਤ ਮੰਤਾ ਨਰ ਪੈ ਬਿਸਨ ਪ੍ਰੀਤ ਹਰ ਕੇ ਚਨ ਹਿਰਦਾ ਬਸਵ ਨਾਨਕ ਹੈ ਭਗਵਤੀ ਭਗਵੰਤ ਕਉ ਪਾਵੇ ਸੁ ਪੰਡਿਤ ਜੋ ਮਨ ਪ੍ਰਭੂ ਦਾ ਰਾਮ ਨਾਮ ਆਤਮਾ ਸੋਧ ਔਰ ਰਾਮ ਨਾਮ ਸਾਰ ਰਹ ਪੀਵਸ ਪੰਡਿਤ ਕਾ ਉਪਦੇਸ਼ ਜਗ ਜੀਵ ਹਰ ਕੀ ਕਥਾ ਹਿਰਦਾ ਬਸਵ ਸੁ ਪੰਡਿਤ ਫਿਰ ਜੋ ਅਨਾ ਵੇਦ ਪ੍ਰਾਣ ਸਮਰਤ ਪੂਜਾ ਮੂਰਤ ਸੁਖ ਮੈਂ ਜਨ ਅਸੂਰ ਚਹ ਵਰਨਾ ਕੋਦੀ ਉਪਦੇਸ਼ ਨਾਨਕ ਸੁ ਪੰਡਿਤ ਕਉ ਸਦਾ ਆਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚਹ ਵਰਨ ਨਾਮ ਹੈ ਜਪੈ ਕੋ ਗੁਨਾਮ ਜੋ ਜਪੈ ਤੁਸੀਂ ਗਾ ਤੁਸੀਂ ਸਾਧ ਸੰਗ ਪਾਵੇ ਜਨ ਕੋਈ ਕਰ ਕਿਰਪਾ ਅੰਤਰ ਔਰ ਤਾਰ ਪਾਸ ਪ੍ਰੀਤ ਮੁਕਤ ਪਾਥਰ ਕਵਤਾਰ ਸਰਵ ਰੋਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣ ਕਾਇਮ ਕਾਹੁ ਜੁਗਤ ਕਿਤੈ ਨਾ ਪਾਈਓ ਧਰਮ ਨਾਨਕ ਤਿਹ ਮਿਲਾਇ ਜਿਸ ਲਿਖਿਆ ਦੁਰਕਰਮ ਜਿਸ ਕਮਨ ਪਾਰ ਬ੍ਰਹਮ ਕਰਨ ਵਾਸ ਤੁਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਦਸ ਨਦਰਿਆ ਦਾਸ ਸੰਤਨ ਪਾਈ ਤਨ ਪਾਇਆ ਸਦਾ ਨਿਕਟ ਹਰ ਜਾਨ ਸੋ ਦਾਸ ਦਰਗਹ ਪ੍ਰਵਾਨ ਆਪਣਾ ਦਾਸ ਪਾਪ ਕਿਰਪਾ ਕਰਤ ਦਾਸ ਕਉ ਸਭ ਸੋਝੀ ਪਰੈ ਸਗਲ ਸੰਗ ਆਤਮ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾ ਆਨੰਦ ਤਹਿਨ ਵਿਯੋਗ ਤਹ ਸਵਰਨ ਤੈ ਸਿਵ ਸਮਾਟ ਤੈ ਸਮ੍ਰਿਤ ਤਹ ਵੇਖ ਖਾਟ ਤੈ ਸਮਾਂ ਤੈ ਸਭ ਮਨ ਤੈ ਸਾਰੰਗ ਤੈ ਸਾਰਾ ਜਾਨ

ਉਹ ਪੁਰਖ ਕਹੀ ਜਾਏ ਜੀ ਅਨੁਗਤ ਪਾਰ ਬ੍ਰਹਮ ਕੇ ਸਗਰੇ ਠਾਉ ਜੇਤ ਜੇਤ ਕਰ ਰਾਖੈ ਤੈਸਾ ਤੈ ਨਾ ਵਾਪਿ ਕਨ ਕਰਾਉ ਜੋਗ ਪ੍ਰਾਪ ਪਾਵੈ ਸੋਈ ਫਨ ਹੋਗ ਪਸਰੀ ਵਾਪ ਹੋਇ ਅਨੰਤ ਤਰੰਗ ਰਖਿਨ ਜਹਿ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੀ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਇਆਲੁ ਸਿਮਰ ਸਿਮ ਨਾਨਕ ਪੈ ਨਿਹਾਲ ਸਲੋਕ ਉਸਤਤ ਕਰਿ ਅਨੇਕ ਜਾਣੇ ਅੰਤ ਨਾ ਪਾਰਾ ਬੈਰ ਨਾਨਕ ਰਚਨਾ ਪ੍ਰਭ ਰਚੀ ਬਹਿ ਤਨੁ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਵੈਦ ਜੋਤਵਾਸੀ ਕਈ ਕੋਟ ਬਨ ਪ੍ਰਮਹਾ ਉਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਤਾਰਹਿ ਕਈ ਕੋਟ ਕਵ ਕਵਿ ਵਿਚਾਰ ਕਈ ਕੋਟ ਨਵ ਤਨ ਨਾਮ ਧਿਆਵ ਨਾਨਕ ਕਰਤੇ ਕੰਧ ਨ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਆਂਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਪੇਗਾ ਆਤਮ ਨਕੋਰ ਕਈ ਕੋਟ ਪਰ ਦਰਬ ਕਵ ਹਿਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸਰਾਮ ਮਾਹੀ ਕਈ ਕੋਟ ਪ੍ਰਦੇਹ ਪ੍ਰਮਾਹਿ ਜੇਤ ਜਿਤ ਲੈਵ ਤੇਤ ਤਿਤ ਰਗਨਾ ਨਨ ਕਰਤੇ ਗਿਜਾਨਾ ਕਰਤਾ ਰਚਨ ਕਈ ਕੋਟ ਸੇਤ ਜਾਤੀ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਵਿਆਪਾਈ ਕਈ ਕੋਟ ਪਾਥਰ ਬਿਰਖ ਨਪਜਾਈ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖ ਯਾਤਰ ਕਈ ਕੋਟ ਦੇਵ ਦਾਨ ਮੰਦਰ ਸਿਰ ਸ਼ਤਰ ਸਗਲ ਸਮਗਰੀ ਆਪਣਾ ਸੂਤ ਤਾਰਾ ਨਾਨਕ ਜਿਹ ਜਿਹ ਪਾਵੈ ਦੇਸ ਤੇਸ ਨਹ ਤਾਰ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰ ਸਾਸਤ ਕਈ ਕੋਟ ਗੀ ਰਤਨ ਸੰਵਤ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਗੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਿਰ ਮਰਗਾ ਸਭ ਦਿਨ ਰਾਇ ਸਭ ਸੁਤੇ ਤੂ ਨਾਨਕਾ ਪ੍ਰੇਵਤ ਰਖਿਆ ਭਾਰਪੂਰ ਕਈ ਕੋਟ ਪਾਤਾਲ ਗਵਾਸ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹਿ ਜੋਨੀ ਫਿਰ ਹੈ ਕਈ ਕੋਟ ਬੈਠ ਤੀ ਖਾਹੀ ਕਈ ਕੋਟ ਕਾਲ ਹੈ ਥਕ ਪਾਹੀ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ

ਤਨ ਕਈ ਕੋਟ ਖਾਣੀ ਹਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨ ਬਹਪਾਦ ਪ੍ਰਭਤਿ ਹੋਈ ਬ੍ਰਹਮਾ ਸਮਾਧਾ ਕੰਤ ਨਾ ਜਨ ਕੋਆ ਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਨ ਹੋਵਤ ਆਤਮ ਪ੍ਰਗਾਹ ਕਈ ਕੋਟ ਤਤ ਕੇ ਬਾਤ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰਾ ਕੁਨੇਤਰ ਕਈ ਕੋਟ ਨਾਮ ਰਹਿ ਪੀਵਾ ਅਮਰ ਪਏ ਸਾਧ ਸਦ ਹੀ ਜੀਵਾ ਕਈ ਕੋਟ ਨਾਮ ਗੁਣ ਗਾਵਿਆ ਤਨ ਰਾਜ ਸੁਖ ਸਹਿਜ ਸਮਾਵ ਆਪਣੇ ਜਨਕ ਸਾਹ ਸਾਹ ਸੰਵਾਰੀ ਨਾਨਕ ਉਹ ਪਰਮੇਸ਼ਵਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਬਲਹਾਰਣ ਜਾਲ ਥਲ ਮਹੀਲ ਸੋਇ ਅਸ਼ਟਪਦੀ ਕਰਨ ਕਰਾਮ।

ਪ੍ਰਕਾਰ ਦੀਪਕ ਪ੍ਰਕਾਸ਼, ਗੁਰ ਦਰਸ਼ਨ ਦੀਖ ਮਨ ਹੋਈ ਵਿਕਾਸ। ਜਿਉਂ ਮਹਾਂ ਉਦਯਾਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਉਂ ਸੰਤਨ ਕੀ ਬਾਦਸ਼ਾਹ। ਤੂੰ ਨਾਨਕਿਆ ਲੋਚਾ ਪੂਰਮਾਨ ਮੂਰਖ ਕਾਹੇ ਬਿਲ ਲਾਈ ਆ, ਪੁਰਬ੍ਰਿਖ ਕਲਿਖਿਆ ਪਾਈ ਆ। ਦੂਖ ਸੁਖ ਪ੍ਰਭਦੀ ਵਨਹਾਰ ਵਰ ਤਿਆਗ, ਤੂੰ ਦਿਸਾ ਚਾਰ ਜੋ ਕਾਸ਼ ਕਰਾ, ਸੋਈ ਸੁਖਮਾਨ ਪੂਲਾ ਕਾਹੇ ਫਿਰਿਆ। ਜਾਨ ਕਨ ਵਸਤਾਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਵਾਹਿ ਨਾਨਕ ਪਾਤ ਸਿੱਧ ਕਰ, ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ। ਰਾਮ ਨਾਮ ਸੰਤਨ

ਸਚ ਕਰ ਜਾਦਨ ਅਨੁ ਸੋਜਨ ਸਚ ਸਮਾਤ ਸਲੋਕ ਰੂਪ ਨਾਰੀਖ ਨਰੰਕੇਸ਼ ਤ੍ਰੇਹ ਗੁਣ ਤੇ ਪ੍ਰਭਿਨ ਤਿਸੇ ਬੁਝਾਏ ਨਾਨਕ ਜਸ ਵਸ ਸੁ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈ ਰਾਖ ਮਾਨੁ ਕੀ ਤੁਮ ਪ੍ਰੀ ਤਿਆਗ ਦੇਹ ਤੇ ਪਾਰ ਨਾਹੀ ਕਿਛੁ ਕੋਇ ਸਰਵ ਨਿਰੰਦਰੀ ਕੋ ਸੋਇ ਆਪਿ ਬਿਨ ਆਪਿ ਦਨ ਗਹਿਰ ਗੰਭੀਰ ਗਹਿਰ ਸੁਜਨ ਪਾਰ ਬਨ ਪਰਮੇਸ਼ਰ ਗੋਬਿੰਦ ਕਿਰਪਨਾ ਦਾਨ ਦਯਾਰ ਬਖਸੰਦ ਸਾਧ ਤੇਰੇ ਕੀ ਚਨ ਪਾਵ ਨਾਨਕ ਮਨ ਹੁਆਨ ਰਾਮ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਾ ਨੇਤਰ ਫੋਰ।

ਜਨਕਾ ਸਿਵ ਸੋਵੜ ਭਾਗੀ ਜਨਕਾ ਸੰਗੀ ਕਲੇ ਬਲਾਗੀ ਗੁਣ ਗੋਬਿੰਦ ਕੀਰਤਨ ਜਨਕਾ ਗੁਰਪ੍ਰਸਾਦ ਨਾਨਕ ਹਲ ਭਾਵ ਸਲੋਕਾ ਸਾਜੁਗਾ ਸਚ ਭੇ ਸਚ ਨਾਨਕ ਉਸੀ ਭੇ ਸਚ ਅਸ਼ਟਪਦੀ ਚਰਨ ਸਤ ਸਤ ਪ੍ਰਸਤਨਾਰ ਪੂਜਾ ਸਾਧੂ ਸਤ ਸੇਵਦਾਰ ਦਰਸ਼ਨ ਸਾਧੂ ਸਤ ਵੇਖਨਾਰ ਨਾਮ ਸਾਧੂ ਸਤ ਅਵਨ ਹਾਰ ਅਵ ਸਾਧੂ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਾਧ ਸਤ ਪ੍ਰਭਕਤਾ ਸੁਰਤ ਸਾਤ ਸਤ ਜਸ ਸੁਨਤਾ ਬੁਜਨ ਹਰ ਕੋ ਸਤ ਸਭ ਜਨਾਨ ਸਾਧ ਸਤ ਪ੍ਰਭ ਸੂਰਯ ਸਾਧ ਸਰੂਪ ਰਹਿਦਾ ਜਨਮਾਨਿਆ ਕਰਨ ਕਰਾਮ ਤਨ ਮੂਲ ਪੁਛਾਣੇ ਜਾ ਕਰਦਾ ਵਿਸਵਾਸ ਪ੍ਰਭਾਇ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੀ ਨਿਰਭਉ ਹੋਈ ਬਸਾਨਾ ਜਿਹਤੇ ਉਪਜਿਆ ਤਿਸ ਮਹਿ ਸਮਨ ਬਖਤ ਮਹਿਲੇ ਬਖਤ ਗਡਾਈ ਤਾ ਕਉ ਭੇਨ ਨ ਕਹਿਣਾ ਜਾਇ ਬੁਜਾ ਬੁਜਨ ਹਰ ਬਬੀ ਕਨਾ ਰਾਜਨ ਮਿਲੇ ਨਾਨਕੇ ਇੱਕ ठाकुर का सेवक आज्ञाकारी ठाकुर का सेवक सदा पूजारी ठाकुर के सेवक मन प्रदी ठाकुर के सेवक निर्मल रीत ठाकुर का सेवक जाना संग प्राप्त का सेवक नाम करंग सेवक प्रभु पालनारा सेवक काउ प्रभु पालनारा सेवक की राख प्रभु निरंका सेवक काउ प्रभु पालनारा सेवक की राख निरंकार सो सेवक जहदया प्रभु तार नान सो सेवक सा सा समारे अपने जन का परदा टाके अपने सेवक सर पर राख अपने दाहक दी बढ़ाई अपने सेवक का नाम जपाई अपने सेवक की आपात राख ताकिगात में कोई ना लाख है प्रभु की सेवका को ना ऊंचा प्रभु सेवक ऊंचे ऊंचे जो प्रभु अपनी सेवा लाया।

ਜੋ ਜਾਨ ਤ੍ਰਿਪਤਾ ਨਿਵਾਨ ਤਾ ਨਾਮ ਹੈ ਨਾਮ ਸਮਾਨੇ ਊਠ ਬੈਠ ਸੁਭਤ ਨਾਮ ਕਹ ਨਾਨਕ ਜਾਨ ਕਾ ਸਤਕਾਮ ਬੋਲ ਹਜਾ ਜਿਹ ਬਤ ਰਾ ਤੂੰ ਪ੍ਰਭ ਆਪਣਾ ਜਨ ਕੀ ਨਿਦਾ ਤੂੰ ਕਰਹਿ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਮਰਹਿ ਸਮਾਈ ਜੋ ਹੋਆ ਹੋਵਤ ਸੁਭ ਜਾਨ ਪ੍ਰਭ ਆਪਣੇ ਕਾ ਕੁੰਭ ਛਾਨਾ ਤੁਸ ਕਿ ਮੈਂ ਹਮਾ ਕਾਨ ਬਖਾਨੋ ਤੁਸ ਕਾ ਗੁਣ ਕਹੀ ਇੱਕ ਨਾ ਜਾਨੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਬਨ ਮੇਰੇ ਦਿਨ ਕੀ ਓਟ ਲਈ ਹਮਾਨ ਤਨ ਆਪਣਾ ਦਿਨ ਜਾਂਦੀ ਹੀ ਜੇਨ ਜਨ ਆਪਣਾ ਪ੍ਰਭੂ ਪੁਛਾਤਾ ਸੂ ਜਨ ਸਰਵ ਥੋ ਕਾ ਦਾਤਾ ਤਿਸ ਕੀ ਸਰਣ ਸਰਵ ਸੁਖ ਪਾਵੇ ਤਿਸ ਕਾ ਦਰਸ ਸਭ ਪਾਵ ਮਿਟਾਵੇ ਹੈ ਔਰ ਸਿਆਮ ਸਗਲੀ ਛਾੜ ਦਿਸ ਜਨ ਕੀ ਤੂੰ ਸੇਵਾ ਲਾਗਾਵਨ ਜਾਨ ਹੋ ਵੀ ਤੇਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਾਧੁ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕਾ ਸੰਗ ਸੇ ਖੋਦ ਰਹਿ ਨਾਨਕ ਹਰ ਗੁਣ ਗਾਵੇ ਅਸ਼ਟਪਦੀ ਸਤਿਗੁਰ ਸੇਖੀ ਕਰ ਪ੍ਰਤ ਪਾਲ ਸੇਵਕ ਗੁਰ ਸਦਾ ਦਿਆਲ ਸੇਖੀ ਗੁਰ ਦੁਰਮਤ ਮਲ ਹਿਰੈ ਗੁਰਬਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਬੰਧਨ ਕਾਟੈ ਗੁਰ ਕਾ ਸਿੱਖ ਬਕਾਰ ਦਿਆਟੈ ਸਤਿਗੁਰ ਸੇਖ ਕਾ ਨਾਮ ਤਾਂ ਦੇ ਗੁਰ ਕਾ ਸਿੱਖ ਉਡ ਪਾਈ ਸਤਿਗੁਰ ਸੇਖ ਕਾ ਹਾਲਤ ਪਲ

ਕਹਾਵਨ ਕਰ ਪਰਮ ਸਹਿ ਸੋ ਸਿਆਨ ਬੁਲਾਇਆ ਨਾ ਜਾਈਏ ਨਾਨਕ ਐਸਾ ਗੁਰ ਬਿਟਭਾਗੀ ਪਾਇਆ ਸਫਲ ਦਰਸ਼ਨ ਪੀਖਤ ਪੁਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਪੀਠ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗ ਸੋਨ ਕਰ ਵਚਨ ਕਰਨ ਆਇ ਗਹਿਣੇ ਮਨ ਸੰਤੋਖ ਹੈ ਤੁਮ ਪਤੀਆ ਨੇ ਪੂਰਾ ਗੁਰ ਆਖਿਆ ਜਾ ਕਮ ਅੰਤਰ ਅੰਮ੍ਰਿਤ ਦ੍ਰਿਸ਼ਟ ਵੀ ਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਹ ਪਾਵੇ ਦਸ ਲਈ ਮਿਲਾਈ ਜਿਹ ਭਾਈ ਉਸ ਤਤ ਨੇਕ ਸਤਿਪੁਰਖ ਪੂਰਨ ਭਾਵੀ ਕਾਹ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਇਤਾ ਕੀ ਕੀਮਤ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਨਿਯੁਕਤ ਕਰਾ ਚਰਨ ਕਮਲ ਹਿਰਦਾ ਸਿਮਰਹਿ ਸਾਧ ਬਲ ਹਾਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਹਬਰਵ ਜਬ ਨੇ ਹੋ ਹਾਰਾ ਪਾਵੇ ਜਨ ਕੋਈ ਅੰਮ੍ਰਿਤ ਪੀਵਾ ਅਮਰਸ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਹ ਜਗ ਮਨ ਪ੍ਰਗਟਿ ਗੁੰਤਾ ਸਾਠ ਪਹਿਰ ਹਰਿ ਕਾ ਨਾਮ ਲੀ ਸਾਚੇ ਉਪਦੇਸ ਸੇਵਕਾ ਦੇ ਮੋਹ ਮਾਇਆ ਕਸ ਨਾਲੇ ਮਨ ਮਾਰਾਖ ਹਰ ਹਰੀ ਕਾਂਤ ਕਰ ਦੀਪਕ ਪ੍ਰਕਾਸ਼ ਨਾਨਕ ਪਰ ਮੋਹ ਦੁਖ ਤਹਿ ਤਿਨਾਸੇ ਤਬਤ ਮਾਹਿ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਏ ਜਨ ਬਨ ਕੇ ਮਿਟਿਆਂਦੀ ਉਸੇ ਸਾਧਗੁਰ ਪੂਰਨ ਉਪਦੇਸ਼ ਪਾਉ ਚੁਕਾ ਨਿਰਪਾਉ ਹੋਏ ਬਸ ਸਗਲ ਬਿਆਦ ਮਨ ਦਿਖਾ ਨਾ ਸੇ ਜਿਸ ਕਾ ਸਾ ਤਿਨ ਕਿਰਪਾ ਤਾਰੀ ਸਾਧ ਸੰਗ ਜਬ ਨਾ ਮਰਾਰਿਤ ਹਿਤ ਪਾਈ ਚੁਕੇ ਭਰਾ ਮੰਗਾ ਮਨਾ ਸੋ ਨਾਨਕ ਹਰ ਹਰ ਜਾ ਸਰਵ ਨਿਰਗੁਣਾ ਸਰਗੁਣ ਪਿਓ ਹੀ ਕਲਾ ਤਾਰ ਜਨ ਸਗਲੇ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੇ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਈ ਸਰਵ ਨਿਰੰਤਰੀ ਕੁਸੋਏ ਆਪੇ

ਉਠ ਤਵ ਸੋ ਤਨ ਹਰਿ ਵਦ ਵਿਪਾਵਹਿ। ਜਿਸ ਸੁਖ ਕਾ ਨਿਤ ਬਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕਾ ਕਰਹਿ ਭਰੀ ਕਰਨੀ ਸਾਧ ਸੋਭਾ ਭਜ ਹਰਿ ਕੀ ਸਰਣੀ।

ਸਤਿ ਅਕਾਲ ਦਾਦੀ ਠੰਡਾ ਹਰਨਾਮ ਸਿਮਰ ਸਿਮਰ ਸਦਾ ਸੁਖ ਭਾਵ ਭਾਵ ਬਿਨ ਸਾਹਿਬ ਪੂਰਨ ਹੋਏ ਆਸ ਭਗਤ ਭਾਈ ਆਤਮ ਪ੍ਰਕਾਸ਼ ਦੇ ਉਤਕਾਰ ਜਾਯੂ ਵਸਾ ਬਨਾਸੀ ਕਹ ਨਾਨਕ ਕਾਟਿ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਮਰ ਸੁਕਾ ਚੁਕਾ ਚ ਆਵਾ ਗਵਨ ਮਿਟਿਆ ਪ੍ਰਭ ਸੇਵ ਆਪ ਤਿਆਗ ਸਰਣ ਗੁਰ ਦੇਵ ਇਉਂ ਰਤਨ ਜਨਮ ਕਹੋ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਉਪਾਵ ਨ ਛੂਟਨ ਹਾਰੀ ਸਿਮਰ ਸਾਦ ਵੇਦ ਵਿਚਾਰੀ ਹਰ ਕੀ ਭਗਤ ਕਰ ਮਨ ਲਾਇ ਮਨ ਬੰਛਤ ਨਾਨ ਫਲ ਪਾਇਓ ਸੰਗਨਾ ਚਾਲਸ ਤੀਰਾ ਤਨਾ ਤੂੰ ਕਿਆ ਲਪਟਾਵੈ ਹੰਬੂਰ ਕਮਰਾ ਸਤਮੀਤ ਕੁਟਾਂ ਪਰ ਬੰਤ ਅਯੰਤੀ ਕਹੋ ਤੁਮ ਕਮ ਸਨਾਥ ਰਾਜ ਰੰਗਮੈ ਬਿਸਾਰ ਅਯੰਤੀ ਕਹੋ ਹੁਕਮ ਛੁਟਕਾਰ ਆਸ ਹਸਤੀ ਰਾਥ ਅਸ ਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਤਹ ਬੁਜਾ ਨਾ ਬੇਗਾਨਾ ਨਾ ਵਿਸਾ ਨਾ ਪੁਛਦਾ ਨਾ ਗੁਰੂ ਕੀ ਮਾਇਆ ਤੂੰ ਲਿਖਿਆ ਨੇ ਭਗਤ ਬਿਨਾ ਬਾਟੂ ਵਿਸਿਆ ਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਇ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਵਾਹਿ ਜਨਮ ਜਨਮ ਕੇ ਗਿਲ ਵਿਖ ਜਾਹਿ ਆਪ ਜਪੋ ਆਵਰਾ ਨਾਮ ਜਪਾਵਹ ਸੁਨਤ ਕਹਿਤ ਰਹਿਤ ਕਤ ਪਾਵਹ ਸਾਰ ਭੂਤ ਸਾਧਰ ਗੁਨਾਉ ਸਹਿਜ ਸੁਭਾਇ ਨਾਨਕ ਗੁਣ ਗਾਉ ਗੁਣ ਗਾਵਤ ਤਿਰੀ ਉਤਰ ਸਮੈਲ ਬਿੰਸ ਜੈ ਹੋਮੈ ਵਿਖ ਫੈਲ ਹੋਹੇ ਅਚਿੰਤ ਵਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਰ ਛੜ ਸਿਆਮ ਸਗਰੀ ਮਨ ਸਤਸੰਗ ਪਾਵੈ ਸਚਿਤ ਨਾ ਹਰ ਪੂੰਜੀ ਸੰਚ ਕਰ ਵਿਆਉ ਹਰੀ ਹਸੁਖ ਦਰਗਾ ਜੈਕਾਰ

ਪੂਰਹਿ ਪ੍ਰਭ ਆਪ ਅਨਕ ਵਿਸਤਾਰੀ ਕਿਤੇ ਭਏ ਕਰਾਦ ਪ੍ਰਾਸ਼ਿਤ ਕੈ ਵੰਦਨ ਅੰਤਰਿਕ ਪ੍ਰਭ ਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਦਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਾਉ ਸਰਣ ਆਇ ਨਾਨਕ ਪ੍ਰਭ ਬੇਨਤੀ ਆਪਣੇ ਭਗਤ।

ਸਿਮਰ ਸਿਮਰ ਸਿਮਰ ਸੁਖ ਪਾਇ ਵਹਾਪ ਜਪ ਅਵਰਹ ਨਾਮ ਜਪਾਇ ਵਹ ਭਗਤ ਪਾਇ ਤਰਿਆ ਸੰਸਾਰ ਬਿਨ ਭਗਤੀ ਤਨ ਹੋਸੀ ਸ਼ਾਰ ਸਰਬ ਕਲਿਆਣ ਸੁਖ ਨਿਦ ਨਾਮ ਬੂੜ ਜਾਤ ਪਾਇ ਵਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਕੁੰਤਾ ਸੁਭਜੀ ਪ੍ਰੀਤ ਪ੍ਰੇਮ ਰਾਹ ਚਾਵ ਮੰਤ।

ਸੰਤ ਅੰਮ੍ਰਿਤ ਸਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਹ ਪਾਈ ਕਨਮ ਖਰਕ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰਿ ਕਨਮ ਕਥਾ ਮਨ ਪਾਈ ਬਾ ਭੋਜਨ ਕਾ ਪ੍ਰਸੰਗੀ ਤਰਸਨਾ ਜਾਪਤੀ ਹਰ ਹਰ ਨੀਤ ਭਰੀ ਸੋ ਕਰਨ ਸੋਭਾ ਧਨਵੰਤ ਹਿਰਦਾ ਵਸੇ ਪੂਰਨ ਗੁਰਵੰਤ ਸਾਧਸੰਗ ਪ੍ਰਭਦੀ ਹੁਨਵਾਸ ਸਰਬ ਸੁਖਨ ਅਨੁਪ੍ਰਗਾ ਸਲੋਕ ਸਰ ਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਪੀਹੀ ਫਿਰ ਜਾਪ ਅਸ਼ਟਪਦੀ ਜਬ ਅਕਾਰਿ ਹੁਕਾਸ਼ਨਾ ਦ੍ਰਿਸ਼ਟੀ ਤਬ ਆਪਨ ਤਬ ਕਹਿਤੀ ਹੋਤਾ ਜਬ ਤਾਰੀ ਆਪਨ ਸੁਨ ਸਮਾਧ ਤਾ ਬੈਰ ਬਰੋਧ ਕੇਸ ਸੰਕਮਾਤ ਜਬ ਇਸਕਾ ਵਰਨ ਚੀਹਨ ਨਾ ਜਾਪਤ

ਕਰਤਾ ਪ੍ਰਾਸ ਹੋਏ ਤਬ ਜਮ ਕੇ ਤ੍ਰਾਸ ਕਹ ਹੋ ਕੇ ਹੋਏ ਜਬ ਅਵਗਤ ਅਗੋਚਰ ਪ੍ਰਭੀ ਕਾ ਤਬ ਚਿਤ੍ਰਗੁਪਤ ਕਹ ਪੂਛਤ ਲਿਖ ਜਨਾਥ ਨਿਰੰਜਨ ਅਗੋਚਰ ਅਗਾਦੀ ਤਾ ਕਹੁ ਛੁਟੇ ਕਨ ਬੰਧਨ ਬਾਧਿ ਆਪਣਾ ਬਾਭੀ ਅਚਰ ਜਾ ਨਾਨਕ ਆਪਨ ਰੂਪ ਆਭੀ ਪਰ ਜਾ ਜਹ ਨਿਰਮਲ ਪੁਰਖ ਪੁਰਖ ਪਾਦ ਹੋਤਾ ਤਹ ਬਿਨ ਮੈੜ ਕਹ ਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵਾਨ ਤਹ ਕੌਣ ਕਮਾਨ ਕੌਣ ਅਭਿਮਾਨ ਜਹ ਸਰੂਪ

ਜੀ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤਾਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਭਰਮ ਪੈ ਪਰ ਦੂਸੂ ਮੈਂ ਨਪਮੈ ਨਾਨਕ ਪ੍ਰਕਾਰ ਕੀ ਵਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੁਚ।

ਸੀਲ ਕਲਾਵਹਿ ਵੀ ਸਮਾਰ ਅਥਾਹ ਅਗਨਤਾ ਤੁਲੈ ਜਿਉਂ ਬੁਲਾਵਹ ਤਿਉ ਨਾਨਕ ਤਾਹ ਬੋਲੈ ਸਲੋਕ ਜੀ ਆ ਜੰਦ ਕੇ ਠਾਕੁਰ ਆਪ ਵਰਤਨਾਰ ਨਾਨਕੀ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਾ ਉਸਨ ਨਿਹਾਰ ਆਪ ਹੀ ਕਾ ਵਿਸਥਾਰ ਜਾਤ ਪਾਵਤ ਸ੍ਰਿਸ਼ਟੀ ਉਪਾਇਆ ਆਪਣਾ ਪਾਣ ਲੈ ਸਮਾਜ ਤੁਮ ਦੇ ਪਿੰਨ ਕਿਸੇ ਆਪਨ ਸੂ ਸਭ ਜਗਤ ਪੁਰੋਏ ਜਾ ਕੋ ਪ੍ਰਭ ਜੀ ਆਪ ਜਾਇ ਸਚ ਨਾਮ ਸੁ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਆ ਜੰਤਰ ਸਭ ਤਾਗ ਹਾ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖ ਹੈ ਤੇ ਕੋਈ ਨਾ ਮਾਰਾ ਸੋ ਮੂਹ ਹੈ ਮਨ ਹਮ

ਸਭ ਪ੍ਰਭਤ ਕਿਰਪਾਲ ਆਪਣੇ ਕਰਤਵ ਜਾਣਿਆ ਮੰਤਰ ਜਾਮੀ ਰਹਿਉ ਵਿਆਪ ਪ੍ਰਤ ਪਾਲ ਜੀ ਵਹ ਪਾਤ ਜੁਗ ਜੋ ਰਚਿਉ ਸੁਤ ਸਹਿਤ ਆਤ ਜਿਸ ਪਾਵਤ ਹਲੈ ਮਿਲਾਇ ਭਗਤ ਕਰਿ ਹਰਿ ਗੁਣ ਗਾਇ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਾਰ ਨਾਨਕ ਖਜਾਨਿਆ ਜਨ ਲਾਗਾ ਹਰੀ ਕੈ ਨਾਇ ਇਸਕੀ ਆਸ ਨ ਬਿਰਥੀ ਜੈ ਸੇਵਕ ਆਓ ਸੇਵਾ ਬਣਾਈ ਹੁਕਮ ਬੁਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਆਂਦਨ ਪੁੱਗ ਜਹ ਗੁਰ ਕੇ ਪੈਰੇ ਲੋਕ ਸੁਖੀ ਪਰ ਲੋਕ ਸੁਖੀ।

ਸਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨਿ ਸਹਿਜ ਗੋਬਿੰਦ ਕੋ ਨਾਮ ਜਿਸ ਮਨ ਬਸ ਸੋਤਨ ਧਾਨ ਸਰਵੇਛਾ ਤਾਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।

ਸੁਖ ਪ੍ਰਾਪਤਿ ਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਕਾਰ ਪਦਾਰਥ ਕੁਣ ਪ੍ਰਕਾਸ਼ ਸਭ ਕੇ ਮੱਧ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ ਤਾਇ ਫਲ ਤਿਹ ਜਨ ਕਾ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਹੋ ਨਿਧਾਨ ਜਪੈ ਮਨ ਪੂਜ ਸਭ ਜੁਗ ਮਹਿਤਾ ਕੀ ਗਾ ਤੁਇ ਗੁਣ ਗੋਬਿੰਦ ਨਾਮ ਤੁਨ ਬਾਣੀ।

ਜੈਤਸਰੀ ਮਹੱਲਾ ਪੰਜਵਾਂ। ਕੋਈ ਜਨ ਹਰਿ ਸਿਉਂ ਦੇਵੈ ਜੋਰ, ਚਰਨ ਗਹੁ ਬਕੋ ਸੁਭ ਰਸਨਾ।

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਣ।

ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੈ ਜੁਗਾ ਜੁਗੰਤਰ ਖਾਹੀ ਖਾਹੈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗਹਿ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਹਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹਾਂ ਕਹਿ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾਜੇ ਤਿਸ ਭਾਵਾਂ ਵਿਣ ਭਾਣੀ ਕਹਿ ਨਾਏ ਕਰੀ ਜੇਤੀ ਸੇਠ ਉਪਾਈ ਵੇਖਾਂ ਵਿਣ ਕਰਮਾਂ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁੱਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋਅ ਪਾਤਾਲ ਸੁਣਿਆ ਪੋਹੈ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਣ ਸੁਣਿਆ ਲਾਗੈ ਸਾਹਿਤ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋ ਹੈ

ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਇ ਕੇਤਾ ਤਾਣ ਸਵਲ ਹੋ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੌਨ ਲਿਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੂੜੇ ਫਿਰਾਹੈ ਅਸੰਖ ਮਲੇਸ਼ ਮਲ ਭਖ ਖਾਹੈ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾ ਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ

ਅੱਖ ਆਗਾਸ ਆਯਾਗਾਸ ਓੜਕ ਓੜਕ ਭਾਲ ਥਕੇ ਵੇਦ ਕਹਨਿਕ ਵਾਤ ਸਾਹਸ ਠਾਰਹ ਕਹਨਕ ਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਧ ਨਾ ਜਾਣੀਐ ਹੈ ਸਮੁੰਧ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰਹਿ।

ਪਰ ਅੰਤ ਕਾਰਨ ਕੇਤੇ ਬਿਲਲਾ ਹੈ, ਤਾਂ ਕਿ ਅੰਤ ਨਾ ਪਾਏ ਜਾ ਹੈ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਬੜੀ ਉੱਚਾ ਹੋਵੇ ਕੋਏ, ਅਤੇ ਸੂਚੇ ਕੋ ਜਾਣੈ ਸੋਏ।

ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ। ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇ ਈ ਕੇ। ਜਿਸਨੋਂ ਬਖਸ

ਜਾ ਹੈ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਿਆ ਹੈ ਵੇਦ ਪਾਠ ਪੁਰਾਣ ਆਖਿਆ ਹੈ ਪੜ੍ਹੇ ਕਰੇ ਵਖਿਆਣ ਆਖਿਆ ਹੈ ਵਰਮੇ ਆਖਿਆ ਹੈ ਇੰਦ ਆਖਿਆ ਹੈ ਗੋਪੀ ਤੈ ਗੋਬਿੰਦ ਆਖਿਆ ਈਸਰ ਆਖਿਆ ਹੈ ਸਿੱਧ ਆਖਿਆ ਕੇਤੇ ਕੀਤੇ ਬੁੱਧ ਆਖਿਆ ਦਾਨਵ ਆਖਿਆ ਹੈ ਦੇਵ ਆਖਿਆ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖਿਆ ਹੈ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਕੇਤੇ ਕੀਤੇ ਹੋਰ ਕਰੇਹ ਤਾਂ ਆਖ ਨਾ ਸਕਹਿ ਕੇਈ ਕੇ ਜੇ ਬੜ ਭਾਵੈ ਤੇ ਬੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਪੈ ਸਰਬ ਸੰਭਾਲੇ ਵਾਜੇ ਨਾਂ ਦੇ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦਿਨ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਸ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕਿ ਕਰੇ ਵਿਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਟਿੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘੜ ਘੜ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਖੀਰੇ

ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਘਰ ਘਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦੇ ਅਨੀਲ ਅਨਾਦੇ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਹੈ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏਤ ਰਾਹੇ ਪਦ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਲਈ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਕੇਤੇ ਵਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੈ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੈ ਤਾਂ ਕੇ ਰੂਪ ਨ ਕਥਨੇ ਜਾਹੈ ਨਾ ਉਹੈ ਮਰਹੈ ਨਾ ਠਾਗੇ ਜਾਹੈ ਜਿਨ ਕੈ ਰਾਮ ਵਸੈ ਮਨ ਮਾਹੈ ਤਿੱਥੈ ਭਗਤ ਵਸਹਿ ਕੇ ਲੋਕ ਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਣਿਆਰ ਅਹਰਣ ਮਤ ਵੇਦ ਹਥਿਆਰ ਭਉ ਖਲਾ ਅਗਣ ਤਪ ਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ ਆਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੁਆ ਪ੍ਰਸਾਦ। ਚੱਕਰ ਚਹਿਨ ਅਰ ਵਰਨ ਜਾਤ ਅਰ ਪਾਤ ਨਹੰਜਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਅਚਲ ਮੂਰਤਿ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ, ਸਾਹੈ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਤ, ਤੁਆ ਸਰਬਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਉਦਾਰੇ, ਨਮਸਤੰਗ ਪਾਰੇ, ਨਮਸਤੰਗ ਸੋ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਭੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਘਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤਸਤ ਰੰਮੇ, ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤਸਤ ਅਜਬੇ, ਅਦੇਸੰਗ ਅਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਭਾਮੇ, ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਵੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬਧੰਦੇ, ਨਮੋਸਤ ਅਬੰਧੇ, ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰਗ, ਨਮੋ ਸਰਬ ਪੋਖੰਗ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆਲੇ, ਨਮੋ

ਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਣ ਹੈ ਨਿਧਾਨ ਹੈ ਤ੍ਰਿਪਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਦ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰੀਸਰੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕ੍ਰਮ ਹੈ ਅਭ੍ਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਣ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਣ ਭਾਨੇ ਨਮੋ ਵਾਦ ਵਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰਗ ਵਿਣਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰਗ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬ੍ਰਿਧੇ ਨਮੋ ਸ਼ਸਤ੍ਰਪਾਣੇ ਨਮੋ ਅਸਤ੍ਰਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਯੋਗ ਯੋਗੇਸ਼ਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤ੍ਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੋ ਉਰਧ ਅਰਧੰਗ ਆਗੰਗ ਓਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪਰੋਸ਼ਪਾਲੰਗ ਸਦਾ ਸਰਵਦਾ ਸਿੱਧਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੋ ਪਰਾਜੀ ਸਮਸਤ ਅਸਤ ਧਾਮੰਗ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਅਨੰਗੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮਸਤੰਗ ਨਿਰਨਾਥੇ ਨਮਸਤੰਗ ਪ੍ਰਮਾਥੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਕਾਲੇ ਨਮਸਤੰਗ ਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭੇਜੇ ਸਮਸਤੰਗ ਪ੍ਰਸਿਜੇ ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਚਰਪੜ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ ਸਰਵੰਗ ਦੇਵੰਗ ਸਰਵੰਗ ਭੇਵੰਗ ਸਰਵੰਗ ਕਾਲੇ ਸਰਵੰਗ ਪਾਲੇ ਰੂਆਲ ਛੰਦ ਤਵਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਅਜੋਣ ਪੁਰਖ ਅਪਾਰ ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ ਸਰਬਪਾਲਕ ਸਰਬਕਾਲਕ ਸਰਬ ਕੋ ਪੁਨਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ

ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵੀ ਹੀਨ ਪੇਖਤ ਧਾਮ ਹੂੰ ਨਹਿ ਜਾਹੈ ਸਰਬਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਹ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰੈ ਚਤੁਰ ਚੱਕ ਮਾਨਹੀ ਪੁਰਤੀਨ ਲੋਕ ਚੌਦਹ ਕੇ ਵਿਖੈ ਜਗ ਜਾਪਈ ਜਹ ਜਾਪ ਆਦਿ ਦੇਵ ਨਾਦ ਮੂਰਤ ਥਾਪਿਓ ਸਭੈ ਜਹ ਥਾਪ ਪਰਮ ਰੂਪ ਉਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਯਮ ਭਵ ਗਣ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਲਖ ਅਪੇਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸਤ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗ ਹੀਨ ਅਭੰਗ ਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤ ਪਾਰ ਸਰਬ ਗਣਤਾ ਸਰਬ ਹਣਤਾ ਸਰਬ ਤੇ ਅਣਭੇਖ ਸਰਬ ਸ਼ਾਸਤ੍ਰ ਨਾ ਜਾਣਹੀ ਜਹ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਖਤ ਨਿਤ ਕੋੜ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨਾ ਆਵਹੀ ਵਹ ਚਿਤ ਮਧ ਭਾਰ ਛੰਦ ਤੁਆ ਪ੍ਰਸਾਦ ਗੁਣਗਣ ਉਦਾਰ ਮਹਿਮਾ ਪਾਰ ਅਸਨ ਭੰਗ ਉਪਮਾ ਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ ਆ ਜਾਣ ਬਾਹੋ ਸਾ ਹਾਣ ਸਾਹੋ ਰਾਜਾਨ ਰਾਜਪਾਨ ਆਣ ਭਾਣ ਦੇਵਾਣ ਦੇਵ ਉਪਮਾ ਮਹਾਨ ਇੰਦਰਾਣ ਇੰਦਰ ਬਾਲਾਣ ਬਾਲ ਰੰਕਾਣ ਰੰਕ ਕਾਲਾਣ ਕਾਲ ਅਣਭੂਤ ਅੰਗ ਆਪਾ ਭੰਗ ਗਾਤਮਿਤ ਅਪਾਰ ਗੁਣਗਣ ਉਦਾਰ ਮੁਣਗਣ ਪ੍ਰਣਾਮ ਨਿਰਭੈਨ ਕਾਮ ਅਤਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਿਸ਼ਯ ਕਰਮ ਆਦ੍ਰਿਸ਼ਯ ਧਰਮ ਸਰਬਾ ਪਰਨਾਡੈ ਅੰਡੰਡ ਬਾਡੈ ਚਾਤਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਿਰਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨਾ ਸਤ੍ਰੈ ਨਾ ਮਿੱਤਰੈ ਨਾ ਭਰਮੰਗ ਨਾ ਪਿਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿੱਤਰੈ ਨਾ ਮਿੱਤਰੈ ਭਰੇ ਹੈ ਪਵਿੱਤਰੈ ਪ੍ਰਥੀਸੈ ਆਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਬਧੂਤ ਬਰਨੈ ਕਿਆ ਬਿਭੂਤ ਕਰਨੈ ਕਿ ਰਾਜੰਗ ਪ੍ਰਭਾਹੈ ਕਿ ਧਰਮੰਗ ਤੁਝਾ ਹੈ ਕਿਆ ਸੋਕ ਵਰਨੈ ਕਿ ਸਰਬਾ ਆਭਰਨੈ ਕਿ ਜਗਤੰਗ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਏਕੈ ਅਧੀਨੈ ਕਿ ਰੋਜੀ ਰਜਾਕੈ ਰਹੀਮੈ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਵਲ ਗੁਣਾ ਹੈ ਕਿ ਸਾਹਾਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਕਾਲੈ ਕਿ ਸਰਬਤਰ ਪਾਲੈ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਪੇਖੀ ਕਿ ਸਰਬਤਰ ਕਾਜੈ ਕਿ ਸਰਬਤਰ ਰਾਜੈ ਕਿ ਸਰਬਤਰ ਸੋਖੈ ਕਿ ਸਰਬਤਰ ਪੋਖੈ ਕਿ ਸਰਬਤਰ ਤ੍ਰਾਣੈ ਕਿ ਸਰਬਤਰ ਪ੍ਰਾਣੈ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰੈ ਕਿ ਸਰਬਤਰ ਚੰਦ੍ਰੈ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂਹ ਹੈ ਤਮਾਮ ਰਜੂਹ ਹੈ ਆਮੇ ਸਲਸਲਾਮੈ ਸਲੀਖਤ ਮਧਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੁਅਲ ਨਿਧਾਨੈ ਹਰੀਫੁਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸਯੁਗਤ ਸਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ
ओं आद रूपे अनाद स्वरूपे अनंगी अनामे त्रिभंगी त्रिकामे त्रिभर्गंग त्रिबादे अगंजे अगादे सुभंग सर्वभागे सुसर्वानुरागे त्रिभुक्त स्वरूप हैं अशिज हैं अशूत हैं के नरकंग प्रणास हैं पृथ्वल प्रवास हैं निरुक्त प्रभा हैं सदैवं सदा हैं विभुक्त स्वरूप हैं प्रयुक्त अनूप हैं निरुक्त सदा हैं विभुक्त प्रभा हैं अनुक्त स्वरूप हैं प्रयुक्त अनूप हैं चाचरी छंद अपंग हैं अनंग हैं अपेख हैं अलेख हैं अपर्म हैं अकर्म हैं अनाद हैं जुगाद हैं अजय हैं अवय हैं अभूत हैं अतूत हैं अनास हैं उदास हैं अतंध हैं अबंध हैं अभगत हैं विरक्त हैं अनास हैं प्रकाश हैं निचिंत हैं सुनिंत हैं अलिख हैं अदिख हैं अलेख हैं अपेख हैं अटाह हैं अगाह हैं असंभ हैं अगंभ हैं अनिल हैं अनाद हैं अनित हैं सुनित हैं अजात हैं अजाद हैं चरपट छंद त्व प्रसाद सर्वं हंता सर्वं गंता सर्वं ख्याता सर्वं ज्ञाता सर्वं हर्ता सर्वं कर्ता सर्वं प्राणं सर्वं त्राणं सर्वं कर्मं सर्वं धर्मं सर्वं युक्ता सर्वं मुक्ता रसावल छंद त्वा प्रसाद नमो नरक नासे सदैवं प्रकाशे अनंगं स्वरूपे अपंगं विभूते परमाथं प्रमाथे सदा सर्वसाथे आगाद स्वरूपे निर्बाध विभूते अनंगी अनामे त्रिभंगी त्रिकामे नृभंगी स्वरूपे सर्वंगी अनूपे न पोत्रै न पुत्रै न सत्रै न मित्रै न तातै न मातै न जातै न पातै नृसाकं सरीक हैं अमितो अमीक हैं सदैवं प्रभा हैं अजय हैं अजा हैं भगवती छंद त्व प्रसाद कै जाहर जहूर हैं के हाजर हजूर हैं हमेसुल सलाम हैं समस्तुल कलाम हैं के साहिब दिमाग हैं के हुसनल चिराग हैं के कामल करीम हैं के राजक रहीम हैं कै रोजी देहंद हैं के राजक रहिंद हैं करीमुल कमाल हैं के हुसनल जमाल हैं गनीमुल खिराज हैं गरीबुल नवाज हैं हरीफुल सिकन हैं हिरासल फिकन हैं कलंकंग प्रणास हैं समस्तल निवास हैं अगंजल गणीम हैं रजायक रहीम हैं समस्तल जुबा हैं के साहिब के राह हैं के नरकंग प्रणास हैं वेहस्तल निवास हैं के सर्वलगवन हैं हमेसल रवन हैं तमामुल तमीज हैं समस्तल अजीज हैं परं परम ईस हैं समस्तल अधीस हैं अदेसल अलेख हैं हमेसल अपेख हैं जिमीनुल जमा हैं अमीकुल इमा हैं करीमुल कमाल हैं के जुर अजमाल हैं के अचलंग प्रकाश हैं के अमितो सुभाष हैं के अजब स्वरूप हैं के अमितो विभूत हैं के अमितो पसा हैं के आत्म प्रभा हैं के अचलंग नग हैं के अमितो अपंग हैं मधुपार छंद त्व प्रसाद मुण मण प्रणाम गुणगण मदाम अरबर अगंज हर नर प्रभंज अणगण प्रणाम मुण मण सलाम हर नर अखंड पर नर अमंड अनुभव नास मुण मण प्रकाश गुणगण प्रणाम जल थल मुदाम अणशज अंग आसन अभंग उपमा अपार गतमित उदार जल थल अमंड दिस विस अभंड जल थल महंत दिस विस बेअंत अणभव अनास त्रित धरत रास आ जान बाहो एक सदाहो ओंकाराद कथनी अनाद खल खंड ख्याल गुरबर अकाल घर घर प्रणाम चित चरण नाम अणशज गात अजना बात अणझंज गात अनरंज बात अण टुट भंडार अण ठट अपार अढीठ धर्म अत ढीठ कर्म अणब्रण अनंत दाता महंत हरि बोल मना छंद त्व प्रसाद करुणालय हैं अरकालय हैं खलखंडन हैं महमंडन हैं जगतेश्वर हैं परमेश्वर हैं कल कारण हैं सर्व वारण हैं त्रित के धरन हैं जाके करण हैं मन मान्य हैं जग जान्य हैं सर्वं पर हैं सर्वंकर हैं सर्वपास्य हैं सर्वनास्य हैं करुणाकर हैं विश्वंबर हैं सर्वेश्वर हैं जगतेश्वर हैं ब्रह्मंडस हैं खलखंडस हैं परते पर हैं करुणाकर हैं अजप अजप हैं अथपा थप हैं अकृताकृत हैं अमृतामृत हैं अमृतामृत हैं करुणाकृत हैं अकृताकृत हैं धरणी त्रित हैं अमितेश्वर हैं परमेश्वर हैं अकृताकृत हैं अमृतामृत हैं अजबाकृत हैं अमृतामृत हैं नरनायक हैं खलकायक हैं विश्वंबर हैं करणालय हैं नृप नायक हैं सर्वपायक हैं पवभंजन हैं अरगंजन हैं रिपतापन हैं जप जापन हैं अकलंकृत हैं सर्वाकृत हैं कर्ताकर हैं हर्ता हर हैं परमात्म हैं सर्वात्म हैं आत्मवास हैं जास के जास हैं भुजंग प्रयात छंद नमो सूरज सूरजे नमो चंद्र चंद्रे नमो राज राजे नमो इंद्र इंद्रे नमो अंधकारे नमो तेज तेजे नमो बृंद बृंदे नमो बीज बीजे नमो राजसंग तामसंग शांत रूपे नमो परम तत्तंग तत्तंग स्वरूपे नमो योग योगे नमो ज्ञान ज्ञाने नमो मंत्र मंत्रे नमो ध्यान ध्याने नमो युद्ध युद्धे नमो ज्ञान ज्ञाने नमो भोज भोजे नमो पान पाने नमो कलह कर्ता नमो शांत रूपे नमो इंद्र इंद्रे अनादंग विभूते
ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਪਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਗੰਜ ਅਭੰਜ ਅਲੱਖ ਅਭਖ

ਕਰ ਮੰਗਾ ਭਰ ਮੰਗਾ ਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਲ ਪ੍ਰਣਾਮੇ ਸਮਸਲ ਪ੍ਰਣਾਸੇ ਗੰਜਲ ਨਾਮੇ ਸਮਸਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਲ ਸਰੂਪੇ ਕੁ ਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਿਦਾਨੰਗ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰਗ ਕਰਿਅੰਗ ਕਰੀ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੰਯਮ ਭਵ ਸੁਭੰ ਸਰਬਦਾ ਸਰਬ ਜੁਗਤੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ। ਸ਼ਰਾਵਕ ਸੁੱਧ ਸਮੋਹ ਸਿਧਾਣ ਕੇ ਦੇਖ ਫਿਰਿਓ, ਘਰ ਯੋਗ ਜਤੀ ਕੇ ਸੂਰ ਸਰਾਰਦਨ ਸੁੱਧ ਸਿਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੂ ਨਾ ਦੇਖਿਅਤ ਪ੍ਰਾਣ ਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ, ਹੂੰ ਤੇ ਏ ਕ੍ਰਤੀ ਬਿਨ ਏ ਕ੍ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਨੂਪ ਤੰਗ ਸੁਰੰਗ ਸਵਾਰੇ। ਕੋੜ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੋਣ ਕੋ ਜਾਤ ਨਿਵਾਰੇ। ਭਾਰੀ ਭੁਜਾਣ ਕੇ ਭੂ ਭਲੀ ਬਿਦ, ਨਿਆਵਤ ਸੀਸ ਨਾ ਜਾਤ ਵਿਚਾਰੇ। ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇ ਦਸਾਨ ਕੋ, ਬਾਜਤ ਢੋਲ ਮ੍ਰਿਦੰਗ ਨਗਾਰੇ। ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਗਣੇ ਨਹੀਂ ਜਾਤ ਵਿਚਾਰੇ। ਸ੍ਰੀਪਾਤ ਸ੍ਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ, ਸੋ ਸੰਜਮ ਨੇਮ ਅਨੇਕ ਵਿਸੇਖ ਹੈ। ਵੇਦ ਪੁਰਾਣ ਕਤੇਬ ਕੁਰਾਨ, ਜੀ ਮੀਨ ਜਮਾਨ ਸਬਾਣ ਕੇ ਪੇਖ ਹੈ। ਪੌਣ ਅਹਾਰ ਜਤੀ ਜਦ ਧਾਰ, ਸਭੈ ਸੋ ਵਿਚਾਰ ਹਜ਼ਾਰਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ। ਸੁੱਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸੁਨਾਹ ਦੁਰਜਾਂਦ ਲੈਂਗੇ। ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਅਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਣ ਮਲੈਂਗੇ। ਸ੍ਰੀਪਾ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਵੱਡੇ ਬਰਿਆਰ, ਅਵਿਚਾਰ ਰਹਿ ਸਾਰ ਕੀ ਧਾਰ ਪਛਾਇਆ। ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਣ ਕੇ ਮਾਣ ਮਲਾਇਆ। ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤ ਨਹੀਂ ਚਕਚਾਰ ਲਵਾਇਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾ ਚਿਕ ਅਨੇਕ ਸੋ ਏਕ ਦਵਾਇਆ। ਦਾਨਵ ਦੇ ਫਰਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾ ਧਪ, ਜਿਉਂ ਤ੍ਰਿਲੋਕ ਰਾਜ ਕਰੈਂਗੇ। ਕੋਟ ਸਨਾਨ ਗਜਾਤਕ ਦਾਨ, ਅਨੇਕ ਸੁ ਅੰਬਰ ਸਾਜ ਪਰੈਂਗੇ। ਬ੍ਰਹਮ ਮਹੇਸਰ ਬਿਸਨ ਸਚੀਪਤ, ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀਪਤ ਕੇ ਪ੍ਰਸ ਹੈਂ, ਪਗ ਤੇ ਨਰ ਫੇਰ ਨਾ ਦੇਹ ਧਰੈਂਗੇ। ਕਹਾਂ ਪਿਓ ਜੋ ਦੋ ਲੋਚਨ, ਮੂੰਦ ਕੈ ਬੈਠ ਰਹਿਓ ਪਗ ਧਿਆਨ ਲਗਾਇਓ। ਨਹਾਤ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੋਂ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਾਹੂ ਲੈ ਪਾਹਣ ਪੂਜ ਧਰਿਓ, ਸਿਰ ਕਾਹੂ ਲੈ ਲਿੰਗਰੇ ਲਟਕਾਇਓ। ਕਾਹੂ ਲਖਿਓ ਹਰ ਵਾਚੀ ਦਿਸਾ ਮਹਿ, ਕਾਹੂ ਪਿਛਾਂ ਕੋ ਸੀਸ ਨਿਵਾਇਓ। ਕਉ ਬਤਾਨ ਕੋ ਪੂਜਤ ਹੈ, ਪਸ ਕਉ ਮ੍ਰਿਤਾਨ ਕੋ ਪੂਜਨ ਤਾਇਓ। ਕੂਰ ਕਿਰਿਆ ਉਰਜਿਓ।

ਪੂਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਜ ਬੇਨਤੀ ਚੌਪਈ, ਅਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਵੈ ਤੁਮ ਘਾਵ ਹੋ, ਆਫਾ ਦੈ ਮੋਹੇ ਬਚਾਵ ਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ, ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕਉ ਆਜ ਸੰਘਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹੈਂ ਛਾੜ ਕੋਈ ਅਵਰ ਨਾ ਧਿਆਉਂ, ਜੋ ਪਰ ਚਾਹੋਂ ਸੋ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਅ ਹੈ, ਚੁਨ ਚੁਨ ਸਤਰ ਹਮਾਰੇ ਮਾਰੀਅ ਹੈ, ਆਪ ਹਾਥ ਦੈ ਮੁਝੈ ਉਵਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ, ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜ ਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸਿਵ ਜੂ ਅਵਤਾਰਾ, ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ, ਜਮਣ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਣ ਕਾਲ ਸਭ ਜਗਤ ਬਣਾਇਓ, ਦੇਵ ਦੈ ਜਸ਼ਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ, ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ, ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਵ ਦੇਹ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਾਰ ਸਭ ਹੂੰ, ਜੇਤੇ ਬਦਨ ਸ੍ਰੇਸ਼ਟ ਸਭ ਧਾਰੈ, ਆਪ ਆਪਣੀ ਬੂਝੀ ਉਚਾਰੈ, ਤੁਮ ਸਭ ਹੀ ਤੇ ਰਹਤ ਨਿਰਾਲਮ, ਜਾਨਤ ਬੇਦ ਭੇਦ ਅਰਿਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦੇ ਅਨੀਲ ਅਨਾਦੇ ਅਸੰਭ, ਤਾਕਾ ਮੂੜੀ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰ ਪਾਹਨੇ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹਿ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡ ਜੇ ਰਹੇ ਸੇ ਤਜਕੀਨੀ, ਉਤਭੁਜ ਖਾਣ ਬਹੁਰ ਰਚ ਦੀਨੀ, ਕਹੋਂ ਫੂਲ ਰਾਜਾ ਹੋਇ ਬੈਠਾ, ਕਹੋਂ ਸਿਮਟ ਭਇਓ ਸੰਕਰ ਕੈਠਾ, ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ, ਆਜੁਗਾਤ ਸਰੂਪ ਸਿਅੰ ਭਵ, ਅਬਰ ਅੱਛਾ ਮੇਰੀ ਤੁਮ ਕਰੋ, ਸਿੱਖ ਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸਤੁਜ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹੋਇ ਮਰੇ, ਪੁਰਖ ਜਵਣ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਇ ਹੈ, ਤਾਂ ਕੇ ਕਾਲ ਨਿਕਟ ਨਹਿ ਹੈ, ਰੱਛਿਆ ਹੋਏ ਤਾਂ ਹੈ ਸਭ ਕਾਲਾ, ਦੁਸ਼ਟੇ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਹੈ ਨਿਹਰ ਹੋ, ਤਾਕੇ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ, ਏਕ ਵਾਰ ਜਿਨ ਤੁਮੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਰੂਪ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਾ ਸ਼ਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਣ ਵਾਰੀਆ, ਏਸ ਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ, ਅੰਦਰੋਂ ਜਿਨ ਕਾ ਮੋਹੋਂ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ, ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ। ਇੱਕ ਭਰਮ ਭੂਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ, ਸੋਈ ਜਨ ਪਾਵੇ। ਆਪ ਹੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਹੁਕਮ ਮੰਨਿਹੋ ਗੁਰੂ ਕੇਰਾ, ਗਾਵਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟਹੋ, ਜਿਨ ਮੋਹੋਂ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ, ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੈ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀਵ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਣ ਜਾਣੇ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਦੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀਵ ਜੰਤ ਸਭ ਤੋਂ ਦੇਵ ਪਾਏ, ਇੱਕ ਵੇਖ ਪਰਸਣੇ ਆਇਆ, ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋਂ ਆਪ ਤੁੱਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ, ਜੁਗਹੋ ਜੁਗ ਨਿਰਾਲੀ। ਜਿਉਂ ਤੂੰ ਚਲਾਇ ਹੈ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਏ ਹੈ, ਸੇ ਹਰ ਹਰ ਸਦਾ ਧਿਆਵ ਹੇ। ਜਿਸਨੋਂ ਕਥਾ ਸੁਣਾਏ ਹੈ ਆਪਣੀ, ਸੇ ਗੁਰਦੁਆਰੈ ਸੁਖ ਪਾਵ ਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ।
ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਧੁਰ ਹੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿੰਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿੰਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਿਤ ਸੰਗਤ ਸਬਾਈਆ। ਕਹਦੇ ਪੁਇਤ ਸੁਣਦੇ ਪੁਇਤ, ਸੇ ਪੁਇਤ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪੁਇਤ ਜਿੰਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਬਿਨ ਸਹਜੈ ਸਹਿਸਾ ਨਾ ਜਾਏ, ਨਹ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸਬਦ ਲਾਗੋਹੋ, ਹਰਸਿਓ ਰਹੋ ਚਿਤ ਲਾਏ, ਕਹੈ ਨਾਨਕ ਗੁਰਪ੍ਰਸਾਦੀ ਸਹਜ ਉਪਜੈ ਇਹ ਸਹਿਸਾ ਇਵਜਾਏ। ਜੀ ਉਹ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਉਹ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ, ਫਿਰ ਹੈ ਜਿਉਂ ਬੇ ਤਾਲਿਆ, ਕਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ।

ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਤੈ ਕੋਈ, ਪੁੱਛੋ ਭਵੇਕਿਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ, ਪੀਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹੈ ਨਾਨਕ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨੇ ਆਪੇ ਜਿਸਨੋ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ ਏਕਸ, ਸਿਉਂ ਲਿਵ ਲਾਏ, ਕਹੈ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ, ਸਿਮ੍ਰਿਤ ਸਾਸਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬੱਜ ਹੋ, ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹੈ ਨਾਨਕ ਸੋ ਤਤ ਪਾਏ, ਜਿਸਨੋ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਵਿੜਦਾਤਾ ਜੇ ਅਗਣ ਮਹਿ ਆਹਾਰ ਪਹੁੰਚਾ ਵਏ, ਉਸ ਨੂੰ ਕਿਹੋ ਪੋਹੈ ਨਾ ਸਕੀ, ਜਿਸਨੋ ਆਪਣੀ ਲਿਵ ਲਾ ਵਏ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕੇ ਵਿੜਦਾਤਾ, ਸੋ ਕਿਉਂ ਮਨਹੋਂ ਵਿਸਾਰੀਐ, ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਡ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮਹੋਂ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲਕ ਹੈ ਮੁੱਲਣਾ ਪਾਇਆ ਜਾਏ, ਮੁੱਲਣਾ ਪਾਇਆ ਜਾਏ ਕਿਸੈ ਵਿੱਟ ਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਐ ਵਿੱਚ ਹੋ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੈ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪੇ ਹੋ ਜੀਓ ਲਾਹਾ ਖਟੇ ਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ, ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ ਜਿ ਚਿਰ ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਘਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅੰਦਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆ ਪਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ।

ਸੁਣਨੈ ਨੋ ਪਠਾਏ, ਸੱਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ, ਤਾਂ ਕੀ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ, ਪਿਤ੍ਰ ਹੋਵਹੋ, ਸੱਚੈ ਸੁਣਨੈ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਣੀ, ਕਿਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੈ, ਵਾਜਾ ਪਵਣ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾਂ ਸੋਹਿਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵਹੇ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹੇ। ਕਹਿ ਨਾਨਕ ਸੱਚ ਸੋਹਿਲਾ।

ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰਜੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਿ ਸ੍ਰੀ ਅਕਾਲ ਜੀਓ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ। ਅੰਮ੍ਰਿਤ ਵੇਲੇ ਦਾ ਸਮਾਂ ਔਰ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠਣਾ, ਸਤਸੰਗ ਦੇ ਵਿੱਚ ਬੈਠਣਾ, ਸਾਧ ਸੰਗਤ ਦੇ ਵਿੱਚ ਜੁੜ ਕੇ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ, ਇਹ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਗੁਰੂ ਪਿਆਰਿਓ, ਔਰ ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਜੈਤ ਸ੍ਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਚਨਾ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਪ੍ਰਵਾਨ ਕਰਦੇ ਹਨ,

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅੱਜ ਦੇ ਹੁਕਮਨਾਮੇ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਜੋੜਨ ਦੀ ਗੱਲ ਕਰ ਰਹੇ ਪਾਤਸ਼ਾਹ ਕਹਿੰਦੇ ਨੇ ਕੋਈ ਹਿਰਦਾ ਪਰਮਾਤਮਾ ਦੇ ਚਰਨਾਂ ਨਾਲ ਜੋੜ ਦੇਵੇ

ਕਰਦਾ ਹੈ ਅਤੇ ਉਹਨੂੰ ਖੇਡਣ ਨੂੰ ਕਿੰਨਾ ਸਮਾਂ ਲੱਗਦਾ। ਪਾਤਸ਼ਾਹ ਕਹਿੰਦੇ ਨੇ ਜੇ

ਕਰ ਦੀ। ਵੇਖੋ ਜੁੜਨ ਵਾਲਿਆਂ ਦੀ ਮਹਿਮਾ, ਜੋੜਨ ਵਾਲਿਆਂ ਦੀ ਮਹਿਮਾ ਕਿੰਨੀ ਗੁਰੂ ਪਾਤਸ਼ਾਹ ਕਰ ਰਹੇ। ਕਿਸੇ ਦਾ ਬੋਲਿਆ ਹੋਇਆ ਬੋਲ ਕਿਸੇ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜ ਦਿੰਦਾ ਹੈ, ਅਤੇ ਜਿਹੜਾ ਜੁੜ ਗਿਆ ਉਹਦਾ ਤਾਂ ਭਲਾ ਹੋਣਾ ਹੀ ਹੋਣਾ ਹੈ। ਜਿਹਦੇ ਬੋਲ ਬੋਲ ਦਿਲਣ ਦੇ ਨਾਲ ਜੁੜਿਆ ਹੈ ਉਹਦੀ, ਉਹਨੂੰ ਵੀ ਉਸ ਚੀਜ਼ ਦਾ ਕ੍ਰੈਡਿਟ ਜਾਣਾ ਹੈ। ਪਾਤਸ਼ਾਹ ਕਹਿੰਦੇ ਨੇ ਚਰਨ ਗਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਣ ਆਪੋ। ਮੈਂ ਉਹਦੇ ਚਰਨ ਫੜ ਲਵਾਂ, ਰਸਨਾ ਦੇ ਨਾਲ ਮਿੱਠੇ ਮਿੱਠੇ ਬੋਲ ਬੋਲਾਂ, ਮੈਂ ਆਪਣੇ ਪ੍ਰਾਣ ਉਹਦੇ ਅੱਗੇ ਭੇਟਾ ਕਰਾਂ।

ਤੇ ਜਿਹੜੇ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਬਣ ਜਾਂਦੀ? ਜੁੜ ਕੇ ਹੁੰਦਾ

ਜੀ ਦੇ ਚਰਨਾਂ ਵਿੱਚ ਬੈਠਾਂਗੇ ਫਿਰ ਤਨ ਦੀ ਪਵਿੱਤਰਤਾ ਹੋ ਜਾਵੇ। ਕਈ ਹਿਰਦੇ ਸਵਾਲ ਕਰ ਦਿੰਦੇ ਨੇ ਜੀ, ਘਰੇ ਬੈਠ ਕੇ ਬਾਣੀ ਪੜ੍ਹ ਰਹੇ ਹਾਂ, ਨਾਮ ਜਪ ਰਹੇ ਹਾਂ, ਹਾਜ਼ਰੀਆਂ ਭਰ ਰਹੇ ਹਾਂ, ਸਾਡੀ ਵੀ ਅਰਦਾਸ ਕਰਦੇ ਆ ਕਰੋ, ਸਾਡੀ ਹਾਜ਼ਰੀ ਲੱਗ ਜਾਇਆ ਕਰ। ਠੀਕ ਹੈ ਭਾਈ, ਕਰਦੇ ਆ ਕਰ। ਜੇ ਕੋਈ

ਵਿੱਚ ਆਉਣ ਲਈ। ਪਾਤਸ਼ਾਹ ਕਹਿੰਦੇ ਨੇ ਤਨ ਦੀ ਪਵਿੱਤਰਤਾ ਤਾਂ ਗੁਰੂ ਦਿਆਂ ਚਰਨਾਂ ਵਿੱਚ ਬੈਠ ਕੇ ਹੋਣੀ ਹੈ। ਕਿਉਂ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਚਰਨਾਂ ਵਿੱਚ ਜਦੋਂ ਤਨ ਕਰਕੇ ਹਾਜ਼ਰੀ ਲਵਾਵਾਂਗੇ ਤਨ ਪਵਿੱਤਰ ਹੋ ਜਾਏ, ਸੇਵਾ ਕਰਾਂਗੇ ਤਨ ਪਵਿੱਤਰ ਹੋ ਜਾਏਗਾ। ਆ ਕੇ ਬੈਠ ਹੀ ਗਏ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਹੀ ਗਏ, ਤਨ ਕਰਕੇ ਬਹਿ ਗਏ, ਮਨ ਕਰਕੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ।

ਛੋਟੇ ਛੋਟੇ ਕਿਆਰੇ ਬਣਾ ਕੇ ਫਿਰ ਪਾਣੀ ਛੱਡਦਾ ਹੈ, ਫਿਰ ਸਾਰੇ ਖੇਤ ਨੂੰ ਸਿੰਜਦਾ ਹੈ। ਜੇ ਕਿਆਰੇ ਨਾ ਬਣਾਵੇ, ਕਿਉਂ ਆਪਾਂ ਖੇਤੀਬਾੜੀ ਕਰਦੇ ਆਏ ਹਾਂ, ਸਾਰੇ ਖੇਤ ਦੇ ਵਿੱਚ ਖੁੱਲ੍ਹਾ ਪਾਣੀ ਛੱਡ ਦੇਈਏ ਤਾਂ ਉਹਨੂੰ ਸਮਾਂ ਬੜਾ ਲੱਗ ਜਾਂਦਾ ਹੈ। ਕਈ ਵੇਲੇ ਉੱਚੀ ਥਾਂ 'ਤੇ ਪਾਣੀ ਨਹੀਂ ਚੜ੍ਹਦਾ, ਪਰ ਜਦੋਂ ਕਿਆਰੇ ਬਣਾ ਦਿੱਤੇ ਜਾਂਦੇ ਨੇ ਫਿਰ ਪਾਣੀ ਵੀ ਜਲਦੀ ਲੱਗ ਜਾਂਦਾ, ਸਮਾਂ ਵੀ ਘੱਟ ਲੱਗਦਾ ਅਤੇ ਹਰ ਥਾਂ 'ਤੇ ਫਿਰ ਪਾਣੀ ਚਲੇ ਜਾਂਦਾ।

ਕੋਈ ਅੰਮ੍ਰਿਤ ਦੇ ਨਾਲ ਇਹਨੂੰ ਸਿੰਜਿਆ ਕਰ ਚੰਗੀ ਤਰ੍ਹਾਂ। ਐਨ ਇਹ ਨਾ ਹੋਵੇ ਕਿ ਕਿਤੇ ਇਹ ਕਿਆਰਾ ਸੁੱਕਾ ਰਹਿ ਜਾਵੇ। ਜਿੱਥੇ ਕਿਆਰਾ ਸੁੱਕਾ ਰਹਿ ਜਾਂਦਾ ਹੈ, ਪਾਣੀ ਨਹੀਂ ਜਾਂਦਾ, ਉੱਥੇ ਬੀਜ ਨਹੀਂ ਜੰਮਦਾ। ਸਤਸੰਗ ਸੁੱਕਾ ਰਹਿ ਗਿਆ। ਇਸੇ ਤਰ੍ਹਾਂ ਇਹ ਮਨ ਹੈ, ਜੇ ਮਨ ਨਾਮ ਤੋਂ ਸੁੱਕਾ ਰਹਿ ਗਿਆ, ਇੱਥੇ ਨਾਮ ਰੂਪੀ ਬੀਜ ਨਹੀਂ ਬੀਜਿਆ ਜਾਂਦਾ।

ਇਸ ਪਵਿੱਤਰਤਾ ਨੂੰ ਸਾਂਭ ਕੇ ਵੀ ਰੱਖਣਾ ਹੈ। ਬਾਣੀ ਪੜ੍ਹੀ ਹੈ, ਸਿਮਰਨ ਕੀਤਾ ਹੈ, ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ, ਮਨ ਟਿਕ ਜਾਂਦਾ ਹੈ। ਹੁਣ ਇਸ ਟਿਕੇ ਹੋਏ ਮਨ ਨੂੰ ਸਾਂਭ ਕੇ ਵੀ ਰੱਖਣਾ।

ਪਾਤਸ਼ਾਹ ਕਹਿੰਦੇ ਨੇ ਮਗਨ ਹੋ ਜਾਈ ਇੱਕ ਵਾਰੀ ਉਸ ਪਰਮਾਤਮਾ ਦਾ ਨਾਮ ਜਪਦਾ ਜਪਦਾ। ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਆਪਾਂ ਕਹਿੰਦੇ ਹਾਂ ਨਾ ਕਿ ਫਲਾਨਾ ਬੰਦਾ ਵੀ ਆਹ ਕੰਮ ਬੜਾ ਮਗਨ ਹੋ ਕੇ ਕਰਦਾ ਹੈ, ਉਹਨੂੰ ਖਿਆਲ ਹੀ ਨਹੀਂ ਰਹਿੰਦਾ ਆਲੇ ਦੁਆਲੇ ਦਾ ਜਦੋਂ ਇਹ ਕੰਮ ਕਰਦਾ। ਕੋਈ ਵੀ ਮਗਨ ਹੋ ਕੇ ਕੰਮ ਕਰਦਾ ਹੈ, ਰੀਝਾਂ ਦੇ ਨਾਲ ਕਰਦਾ ਹੈ, ਬੜੀ ਭਾਵਨਾ ਦੇ ਨਾਲ ਕਰਦਾ। ਪਾਤਸ਼ਾਹ ਕਹਿੰਦੇ ਨੇ ਜਦੋਂ

ਲੱਗਣਗੇ ਜਦੋਂ ਮਗਨ ਹੋ ਕੇ ਕਰੇਗਾ। ਜੇ ਦਿਖਾਵਾ ਮਾਤਰ ਹੀ ਕਰਦਾ ਰਿਹਾ, ਪਾਤਸ਼ਾਹ ਕਹਿੰਦੇ ਨੇ ਨਹੀਂ, ਫਿਰ ਤਾਂ ਦੁਨੀਆਂ ਨੂੰ ਦਿਖਾਉਣ ਲਈ ਕਹਿ ਰਿਹਾ ਵਾਹਿਗੁਰੂ ਵਾਹਿਗੁਰੂ। ਫਿਰ ਤਾਂ ਉਹ ਜਿਹੜੇ ਭਾਂਡੇ ਮਾਂਜੇ ਜਾ ਰਹੇ ਨੇ ਨਾ, ਉਹ ਲੋਕਾਂ ਨੂੰ ਦਿਖਾਉਣ ਲਈ ਵੀ ਮੈਨੂੰ ਦੁਨੀਆਂ ਦੇ ਲੋਕ ਕਹਿਣਗੇ ਬੜਾ ਵੱਡਾ ਸੇਵਾਦਾਰ, ਪਰਮਾਤਮਾ ਦੇ ਦਰਬਾਰ ਦੇ ਵਿੱਚ ਦਿਖਾਵਾ ਨਹੀਂ ਚੱਲਦਾ। ਇੱਥੇ ਤਾਂ ਜਿਹੜਾ ਹਿਰਦਾ ਮਗਨ ਹੋ ਗਿਆ ਹੈ ਨਾ, ਉਹ ਹੈ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਪ੍ਰਮਾਨ ਕਰਦੇ ਨੇ, ਅਰਦਾਸ ਸੱਚੇ ਪਾਤਸ਼ਾਹ ਤੇਰੀ ਸ਼ਰਨ ਦੇ ਵਿੱਚ ਆਏ ਹਾਂ। ਮਨ ਦੇ ਵਿੱਚ ਇੱਕ ਆਸ ਹੈ, ਕਿਰਪਾ ਕਰ ਦਿਓ। ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋ। ਪਾਤਸ਼ਾਹ ਸ਼ਰਨ ਦੇ ਵਿੱਚ ਆਏ ਹਾਂ, ਇੱਕ ਰਹਿਮਤ ਕਰ ਦਿਓ। ਕਿਹੜੀ? ਮਾਇਆ ਦੇ ਬੰਧਨ ਛਡਾ ਦਿਓ, ਸਿਮਰਨ ਦੀ ਦਾਤ ਦੇ ਦਿਓ ਤੇ ਨਿਰਭੈ ਦੀ ਅਵਸਥਾ ਦੇ ਦਿਓ। ਮਹਾਰਾਜ, ਮਨ ਦੇ ਵਿੱਚ ਕੋਈ ਡਰ ਨਾ ਹੋਵੇ, ਭੈ ਨਾ ਹੋਵੇ, ਇਕਾਗਰ ਹੋ ਜਾਵੇ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋ ਬਖੋ ਸੁਭ ਰਸਨਾ, ਦੀਜਹਿ ਪ੍ਰਾਨ। ਪਾਤਸ਼ਾਹ ਰਹਿਮਤ ਕਰਨ, ਸਭ ਦੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਿੱਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌਨ ਦਿਆਵੈ ਧਾਏ। ਸਭ ਥਾਈਂ ਹੁਣਾ ਜੀ ਸਹਾਏ।

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਜੀਓ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ।

ਜਿਹੜੀ ਸਤਿਗੁਰ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਸੁੰਦਰ ਸੁਹਾਵਣੇ ਤਖਤਾਂ ਉੱਪਰ ਵਿਰਾਜਿਤ ਹੋ ਕੇ ਸਤਿਗੁਰ ਜੀਓ ਖੁੱਲ੍ਹੇ ਦਰਸ਼ਨ ਦੇ ਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸਤਿਗੁਰੂ ਜੀ ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਤੋਂ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਦੀਵਾਨ ਸੱਜੇ। ਸਤਿਗੁਰੂ ਜੀ ਸੁਖਮਣੀ ਸਾਹਿਬ ਜੀ ਦੇ ਜਾਪ ਪੰਜ ਬਾਣੀਆਂ ਨਿਤਨੇਮ ਜੀ ਕੇ ਜਾਪ ਸਮੂਹ ਸੰਗਤ ਵੱਲੋਂ ਸਤਿਗੁਰੂ ਜੀਓ ਵਾਹਿਗੁਰੂ ਸਿਮਰਨ ਦੇ ਜਾਪ ਆਪ ਜੀ ਦੁਆਰਾ ਬਖਸ਼ੀ ਕੀਤੇ ਹੁਕਮਨਾਮੇ ਦੇ ਵਿਚਾਰ ਉਪਰੰਤ ਸਤਿਗੁਰੂ ਜੀਓ ਆਸਾ ਜੀ ਕੇ ਵਾਰ ਜੀ ਕੇ ਸੰਪੂਰਨ ਕੀਰਤਨ ਛੇ ਪੌੜੀਆਂ ਨਾਨਕ ਸਾਹਿਬ ਜੀ ਕੇ ਜਾਪ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀਓ ਪੜ੍ਹੀ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣੀ। ਸਮੁੱਚੀ ਸੰਗਤ ਨੂੰ ਆਪਣੇ ਦਰੋ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਅੰਮ੍ਰਿਤ ਵੇਲੇ ਤੋਂ ਬੇਅੰਤ ਸੰਗਤਾਂ ਨੇ ਆਪ ਜੀ ਕੇ ਹਜ਼ੂਰ ਹਾਜ਼ਰੀ ਭਰੀ ਤਿਨ੍ਹਾਂ ਦੀ ਤਿਲ ਫੁੱਲ ਭੇਟਾ ਸੇਵਾ ਸਿਮਰਨ ਆਪਣੇ ਦਰ 'ਤੇ ਪ੍ਰਵਾਨ ਕਰਨਾ। ਸਤਿਗੁਰੂ ਜੀਓ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਸੇਵਕਾਂ ਦੇ ਆਪ ਸਹਾਈ ਹੋਣਾ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਨੀਆਂ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੇਖ ਸੱਜ ਕੇ ਹਾਜ਼ਰ ਹੈ। ਆਪ ਜੀ ਕਿਰਪਾ ਕਰੋ ਭੋਗ ਲਾਉਣਾ ਕਰੋ ਭੋਗ ਲੱਗਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਸ਼ਕੇ ਸੋ ਆਪ ਜੀ ਕਾ ਪਾਵਨ ਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ ਪਾਵਨ ਹੁਕਮ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇ ਲੋਜਨਾ ਮਿਲਿਆ ਆਪ ਜੀ ਕਾ ਨਾਮ ਚਿੱਤ ਆਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਆਪਣੇ ਸੇਵਕੀ ਆਪੇ

ਆਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸ਼ੀ, ਸ ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਏ।

ਪੂਰਨ ਕਥਨ ਕਥਿਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ।

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਈਵੈ ਜਾਣੀਐ ਸਭ ਆਪੇ ਸਚਿਆਰ।

ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਹਾਏ ਕਰੀ ਜੇ ਤਿਸ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵ ਰਖਾਇਕੈ ਜਸ ਕੀਰਤ ਜਗ ਲੇ

ਧਿਆਨਮ ਨਾਨਕ ਭਗਤਾਂ ਸਦਾ ਵਿਗਾਸੁ ਸੁਣਿਐ ਦੁਖ ਭਾਵ ਕਾ ਨਾਸੁ ਸੁਣਿਐ ਸਰਾ ਗੁਣਾਂ ਕੇ ਗਾਹ ਸੁਣਿਐ ਸੇਖ ਪੀਰ ਪਾਤਸ਼ਾਹ

ਕਰਨ। ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

ਧਰਮ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ

ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੂ ਸਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋ ਸਰਮ ਪਦ ਝੂੜੀ, ਧਿਆਨ

ਪੈ ਤਾਹ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹੈ ਪਿੱਛੈ ਪਛੁਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਬਦ ਹੁਜਾਏ ਤੇਗ ਬਹਾਦਰ ਸਿਮਰਿਐ ਘਰ ਨੌਣਦ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ।

ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬ

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ, ਦੇਗ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੈ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਕੇ ਹਜ਼ੂਰ ਚਰਨਾਂ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ।

ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਦੇ ਮਹਾਂਵਕ ਅਨੁਸਾਰ ਆਪ ਜੀ ਦੇ ਘਰ ਦੇ ਚਰਨ ਸੇਵਕ ਸਰਦਾਰ ਅਮਰਜੀਤ ਸਿੰਘ ਜੀ ਸੇਠੀ ਸਤਿਗੁਰੂ ਜੀ ਉਹ ਕੁਝ ਸਮਾਂ ਪਹਿਲਾਂ ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦਿਆਂ ਕਾਲ ਚਲਾਣਾ ਕਰ ਗਏ ਸਨ। ਸਤਿਗੁਰੂ ਜੀ ਉਹਨਾਂ ਦੀ ਸਾਲਾਨਾ ਪਹਿਲੀ ਬਰਸੀ ਦੇ ਸੰਬੰਧ ਵਿੱਚ ਸਮੂਹ ਸੇਠੀ ਪਰਿਵਾਰ ਵੱਲੋਂ ਸਤਿਗੁਰੂ ਜੀ ਉਹਨਾਂ ਦੇ ਪਿਛਲੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੀਆਂ ਦੇ ਮਾਕਾਂ ਵਾਹਕਾਂ ਅਨੁਸਾਰ। ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਨੇ ਸਤਿਗੁਰੂ ਜੀ, ਉਹ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਹਨ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਆਪ ਜੀ ਦੇ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉੱਦਮ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਭੇਟ ਕੀਤੇ ਹਨ, ਆਪ ਜੀ ਨੇ ਅੰਗੀਕਾਰ ਕੀਤੇ ਹਨ ਸੇਵਕਾਂ ਦੇ ਪੜ੍ਹਦੇ ਗਜਨੇ। ਇੱਜ਼ਤ ਅਤੇ ਮਾਣ ਬਖਸ਼ਿਸ਼ ਕਰਨਾ, ਬਖਸ਼ੀਆਂ ਦਾਤਾਂ ਵਿੱਚੋਂ ਪੰਚਾ ਮਈ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਕਰੀ ਪਾਕ ਸਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ ਭੋਗ ਲੱਗਿਆ ਸੀਤ ਪ੍ਰਸਾਦ। ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ। ਇਸ ਪੜ੍ਹੀ ਸੁਣੀ ਗੁਰਬਾਣੀ ਦਾ ਮਹਾਤਮ ਉਸ ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ, ਆਵਾਗਮਨ ਦੇ ਚੱਕਰਾਂ ਤੋਂ ਬਚਾ ਕੇ ਆਪਣੇ ਚਰਨਾਂ ਕਮਲਾਂ ਦੇ ਵਿੱਚ ਸਜੀਵੀ ਨਿਵਾਸ ਬਖਸ਼ਿਸ਼ ਕਰਨਾ, ਪਿਛਲੇ ਪਰਿਵਾਰ ਨੂੰ ਕੁਟੁੰਬੀਆਂ ਨੂੰ ਭਾਣਾ ਮੰਨਣ ਦਾ ਬਲ ਉੱਦਮ ਬਖਸ਼ਿਸ਼ ਕਰਨਾ, ਸੇਵਕ ਪਰਿਵਾਰ ਦੀ ਕੀਤੀ ਹੋਈ ਲਿਖ ਸੇਵਾ ਲੇਖੇ ਵਿੱਚ ਲਾਉਣੀ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ ਦੇ ਮਹਾਂਵਾਕ ਅਨੁਸਾਰ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਜੀਵੀ ਨਿਵਾਸ ਬਖਸ਼ਣਾ ਕਰੋ ਕਿਰਪਾ। ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਿਸੰਗ ਜੀ ਜੋ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਆਰੰਭ ਹੋਣ ਲੱਗੇ ਹਨ, ਸੋ ਜਲ ਪਾਣੀ ਛਕ ਕੇ ਦਰਬਾਰ ਹਾਲ ਵਿੱਚ ਆਣ ਕੇ ਸਰਵਣ ਕਰਨ ਦੀ ਕਿਰਪਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੌੜੀ ਸੁਮਾਈ ਮਹੱਲਾ ਪੰਜਵਾਂ। ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਨਮਹ, ਜਗਤ ਗੁਰੂ ਨਮਹ, ਸਤਿਗੁਰੂ ਨਮਹ, ਸ੍ਰੀ ਗੁਰਦੇਵ ਨਮੇ ਅਤਪਦੀ ਸਿਮਰੋ ਸਿਮਰ ਸਿਮਰ ਪਾਵੋ, ਕਲ ਕਲੇ ਤੁਨਮਾਇ ਮਿਟਾਵੋ, ਸਿਮਰੋ ਜਾਪ ਸੰਬਰ ਕੈ ਨਾਮ ਜਪਤੇ ਅਗਮਤ ਨੇਕੈ ਵੇਦ ਪ੍ਰਾਪ ਸਿਮਰ ਸਦੇ ਆਖਰ ਕੀਨੇ ਰਾਮ ਨਾਮ ਕੀ ਆਖਰ। ਕਿਨ ਕਾ ਜੇ ਜੀ ਵਸਾਵੈ ਤਾਂ ਕਿ ਮੈਂ ਗਰੀ ਨ ਆਵੈ, ਤਾਂ ਕਿ ਕਹਿ ਦਰਸ ਤੁਹਾਰੋ, ਨਾਨਕ ਸੁਮੋ ਉਦਾਰੋ, ਸੁਖ ਮਾਨੀ ਸੋਖੇ ਅੰਮ੍ਰਿਤ ਪਵ ਨਾਮ ਭਗਤ ਜਨਾ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਬਸੈ, ਪ੍ਰਭ ਕੇ ਸਿੰਘ ਦੁਸ਼ਮਣ ਨਸੈ, ਪ੍ਰਭ ਕੇ ਸਿੰਘ ਕਾਲ ਪਰ ਹਰੇ, ਪ੍ਰਭ ਕੇ ਸਿੰਘ ਦੁਸ਼ਮਣ ਟਰੈ, ਪ੍ਰਭ ਸਿਮਰ ਕਰ ਬਿਗੜਨ ਲਾਗੈ, ਪ੍ਰਭ ਕੇ ਸਿੰਘ ਨਿਆਂਦਨ ਜਾਗੇ, ਪ੍ਰਭ ਕੇ ਸਿੰਘ ਭਾਉ ਨਾਮ ਵਿਆਹ ਪੈ, ਪ੍ਰਭ ਕੇ ਸਿੰਘ ਦੁੱਖ ਨਾ ਸੁਣਦਾ ਪੈ, ਪ੍ਰਭ ਕਾ ਸਿੰਘ ਸਾਧ ਕਿਸਾਨ ਸਰਬੰਦਾ ਨਾਨਕ ਰੰਗ, ਪ੍ਰਭ ਕੈ ਸਿਮਰਨ ਰਿਸ ਦਿਨਾਉ ਨੇਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜੰਤ ਪੂਜਾ, ਬ੍ਰਹਮ ਕੇ ਸਿਮਰਨ ਬ੍ਰਹਮ ਸੇ ਦੂਜਾ, ਪ੍ਰਭ ਕੇ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗੇ ਮਾਨੀ, ਪ੍ਰਭ ਕੇ ਸਿਮਰਨ ਹੋਏ ਸੁਭਲਾ, ਪ੍ਰਭ ਕੇ ਸਿਮਰਨ ਸੁਭਲ ਫੁਲਾ, ਸੇ ਸੁਮਰੇ ਜਨ ਆ ਸਮਰਾਏ, ਨਾਨਕ ਤਾਂ ਕੀ ਲਾਗੂ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸੁਣ ਸੁਨਾ ਬੁੱਝੇ, ਪ੍ਰਭ ਕੇ ਸੁਣ ਸੋਕੇ ਸੁਝੇ, ਪ੍ਰਭ ਕੇ ਸੁਣ ਨਾ ਜੁਮਤਰਾਸਾ, ਪ੍ਰਭ ਕੇ ਸੁਣ ਪੂਰਨ ਆਸਾ, ਪ੍ਰਭ ਕੇ ਸਿਮਰਨ ਮਨ ਕੀ ਮਿਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਇ ਸਮਾਇ, ਪ੍ਰਭ ਜੀ ਬਸੀ ਸਾਧ ਕ੍ਰਿਸ਼ਨਾ, ਨਾਮ ਤਨ ਕਰ ਦਾਸ ਦਸਨਾ, ਪ੍ਰਭ ਕੋ ਸਿਮਰੇ ਸੇ ਧਨਵੰਦੇ, ਪ੍ਰਭ ਕੋ ਸਿਮਰੇ ਸੇ ਪਤਵੰਦੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਪੁਰਦਾ, ਪ੍ਰਭ ਕੋ ਸਿਮਰੇ ਸੇ ਬਿਮਤਾ ਜੇ, ਪ੍ਰਭ ਕੋ ਸਿਮਰੇ ਸਰਕ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਦਾਸੀ, ਪ੍ਰਭ ਕੇ ਸਿਮਰ ਸਦਾ ਬਨਾਸੀ, ਸਿਮਰ ਤੇ ਲਾਗ ਜਨਿਆਵ ਦਿਆਲਾ, ਨਾਨਕ ਜਨਕੀ ਮੰਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਸਭ ਬਲਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸੁਣ ਸੂਪ ਬਹਾਵੇ, ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਦਰਮ ਰੀਤਾ, ਪ੍ਰਭ ਕੋ ਸਿਮਰੇ ਤਿਨੇ ਅੰਤ ਕਨੇਰੀ, ਪ੍ਰਭ ਕੋ ਸਿਮਰੇ ਬਸੇ ਰਨੇਰੀ, ਸੁਣ ਕਿਰਪਾ ਤੇ ਅੰਤ ਨਜਾ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਵਨ ਅਚੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ, ਪ੍ਰਭ ਕੇ ਸਿਮਰਨ ਨੇ ਤਲਿਆਸਨ, ਪ੍ਰਭ ਕੇ ਸਿਮਰਨ ਕੰਬਗਾਸਨ, ਪ੍ਰਭ ਕੇ ਸਿਮਰਨ ਆਨਹ ਚੁਨਕਾਰ, ਸੁਖ ਪ੍ਰਾਸਮ ਕੰਤਨ ਪਾਰ, ਸਿਮਰੇ ਸਿਰ ਜਨ ਕੋ ਪ੍ਰਮਾਇਆ, ਨਾਮ ਤਿੰਜਨ ਸਰਣੀ ਪਾਇਆ, ਹਾਰ ਸਿਮਰਨ ਕਰ ਭਗਤ ਪ੍ਰਗਟਾਇਆ, ਹਰਸਨ ਲਗ ਬੇਦ ਉਪਾਏ, ਹਰ ਸਿਮਰਨ ਪੈਸਰ ਜਤੀ ਦਾਤੇ, ਹਰਸਨ ਨੀ ਚੰਕੁਣ ਜਾਤੇ,

ਅੰਦਰ ਦੁੱਖਾਂ ਦੇ ਨਾ ਕਰ ਕਰਨਾ ਤੂੰ ਨਾ ਸੁਣ ਤੁਮਾਰੀ ਆਇਓ ਨਾਨਕ ਕੀ ਪ੍ਰਸਾਦ ਪੈਦੀ ਜੇ ਮਾਤ ਪਿਤਾ ਸੰਮੀਤ ਨਾ ਭਾਏ ਮਨੋਹਾ ਨਾ ਤੇਰੇ ਸੰਗ ਸਵਾਏ ਜੇ ਮਾਂ ਭੈਣ ਦੂਰ ਜਮਦਾ ਲੈ ਤੇ ਕੇਵਲ ਨਾ ਸੁਣ ਤੇਰਾ ਚਲਾ ਜਾਂ ਮੁਸ਼ਕਲ ਹੋਵੇ ਤਾਰੀ ਹਰ ਕੋ ਨਾ ਕਰ ਮਾਇਆ ਦਾਈ ਅਨਕ ਪੁਣੇ ਕਰ ਚਾਹੇ ਹਰ ਅਨਕ ਪੁਣੇ ਅਨਕ

ਜਹਾਂ ਪੰਥ ਤੀਰਾ ਕੁਨਸਦਾ ਨੂੰ ਅਰਕਾ ਨਾਮ ਤੇ ਨਾਲ ਪਛਾਣੂ ਜਾਂ ਮਾਂ ਭੈਣ ਤਾਂ ਉਤ ਕਾਮ ਤੇ ਅਰਕੇ ਨਾਮ ਕਦੂ ਪਰਿਸ਼ਾਮ ਜਾਂ ਤਰਿਕਾ ਮਨ ਤੁਜਿਆ ਕਰਕੇ ਤੇ ਨਾਨਕ ਅੰਮ੍ਰਿਤ ਵਰਖੇ ਭਗਤ ਨਾ

ਹੋਤ ਪੂਜਨ ਹਰ ਰਸ ਰਾਤੀ ਸੁਨ ਸਮਾਨ ਨਾਮ ਸਮਾਤੀ ਅੜ ਪੈਨ ਚਨ ਹਰ ਜਪੇ ਹਰ ਕਾ ਭਗਤ ਭਗਤਨੀ ਸਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨ ਸੁਨ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤਿਨ ਹਰ ਗੰਗਾ ਸਪਤੀ ਯੁਕਤ ਮਰਗੀ ਕਸਾ ਨਾਮ ਸੁਨਤੇ ਸੁਖਲ ਸਾਹਿਬ ਨਾਮ ਕਿ ਮਹਿਮਾ ਸੰਤ ਰਿਤ ਵੈਸਾ ਸੰਪ੍ਰਤਾ ਦੁਰਸਨ ਸੰਕਾ ਸੰਗੁਰ ਭਾਗੀ ਪਈਏ ਸੰਤ ਕਿਸੀ ਵੈ ਨਾਮ ਧਿਆਏ ਨਾਮ ਤੁਲਕ ਸ਼ਬਰਨ ਹੋਏ ਨਾਨਕ ਗੁਰਮ ਕਲਾਮ ਪਾਵੇ ਜਨ ਕੋਈ ਸਲੋਕ ਬਾਹੋ ਸ਼ਾਸਤਰ ਬੋ ਸਮ੍ਰਿਤੀ ਏਕੇ ਸਰ ਢੰਡੋਲ ਪੂਸ ਨਾ ਹਰ ਹਰੇ ਨਾਨਕ ਨਾਮ ਅਮੋਲ ਹਰ ਭਰੀ ਜਾਪ ਤਪ ਗਿਆਨ ਸੁਰ ਧਿਆਨ ਖੜ ਸ਼ਾਸਤਰ ਸਿਮਰਤ ਹੁਕਮਿਆਨ ਯੋਗ ਅਭਿਆਸ ਕਰਮ ਧਰਮ ਤੇ ਕਰਿਆ ਸਗਲ ਧਿਆ ਮਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਪੂਜਿਤ ਨਾ ਪਾਉਣ ਦਾਨ ਹੋਮੇ ਬੁਰਤ ਨਾ ਸਰੀਰ ਕਟਾਏ ਹੋਮੇ ਕਿਰਨਾਦੀ ਵਰਤ ਨੇਮ ਕਰਿ ਭਾਤੀ ਨਹਿ ਤੁਲ ਰਾਮ ਨਾਮ ਚਾਰ ਨਾਨ ਗੁਰਮੁਖ ਨਾਮ ਜਪੀ ਅਕਬਾਰ ਨੌਖਣ ਪ੍ਰਥਮੀ ਫਿਰ ਜੀਏ ਮਾਨ ਦਾਤ ਪੀਸ ਰਸੀਵੈ ਆਗਨ ਮਾਇ ਹੋਮਤ ਪ੍ਰਾਣ ਕਣਕ ਹਸਵਰ ਭੂਮ ਦਾਨ ਨਿਓਲੀ ਕਰਮ ਕਰੇ ਆਸਮ ਜੈਨ ਮਾਰ ਸੁਨ ਜਮ ਸਾਧ ਨਿਮਕਨ ਕਟਾਵੇ ਤੋਪੀ ਹੋਮੇ ਮੈਨ ਲੰਜਾਵੇ ਹਰ ਕੇ ਨਾਮ ਸੰਸਰ ਕਿਸਨਾ ਨਾਨ ਗੁਰਮੁਖ ਨਾਮ ਜਪਤ ਗਤ ਪਾਏ ਮਨ ਕਾਮਨਾ ਤੀਰ ਦਾ ਛੁੱਟੇ ਕਰਕਮਾਨਾ ਮਨ ਤੇ ਉੱਟੇ ਸੂਸ ਕਰੇ ਦਿਨ ਸਰ ਰਾਤ ਮਨ ਕੀ ਮਹਿਲਾ ਤੰਤੀ ਜਾਤ ਇਸ ਦੇਹੀ ਕਬੂ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਤੋ ਬੋ ਦੇਹ ਨੀਤ ਸੁਤ ਕਾਇ ਕਾਤੀ ਭੀਤ ਮਨ ਅਰਕੇ ਨਾ ਕਿਮਿਆ ਮੈਂ ਉਚ ਨਾਨਕ ਨਾਮ ਉਦਰੇ ਪਦਤ ਬਹੁਮੂਚ ਬਹੁ ਸਿਆਣ ਜਮਕਾ ਭਉ ਬਿਆ ਪੈ ਅਨਕ ਜਤਨ ਕਥ ਨਾ ਧਰਾ ਪੈ ਪਿਖ ਨਿਗ ਨਿ ਬੁਜੇ ਕੂੜ ਪਾਵ ਦਰਗੀ ਨਿ ਸਜੈ

ਨਾਮ ਤਾਂ ਕਿ ਬਲਬਲ ਜਾਸਾ ਸਗਲ ਪੁਰਖ ਮੈਂ ਪੁਰ ਪ੍ਰਧਾਨ ਸਾ ਸਮਝਾਂ ਕਾਂ ਮਿਟੇ ਆਬਮਾਨ ਆਸ ਗੁਜ ਜਾਣੇ ਨੀਚਾ ਸੁਗਨੀ ਸਵਤੀ ਉੱਚਾ ਜਾਂਕਾ ਮਨ ਸਗਲ ਕਰੀਨਾ ਰਨਾ ਕਰਕਰ ਜੀਨਾ ਮਨ ਪ੍ਰੇ ਤੇ ਬੁਰਾ ਮਟਾਨਾ ਪੇਖੇ ਸਰ ਛੁਟਸਾ ਜਨਾ

ਆਹ ਬੈਠ ਕੋ ਧਿਆਨ ਨਿਰਗੁਣ ਕਿਸ਼ਨ ਬੂਜੇ ਭਗਤ ਸਲੀ ਉਤ ਨਾਨ ਸੀ ਜੇ ਜੇ ਪ੍ਰਸਾਦ ਤਰੂ ਪ੍ਰਸੁਖ ਵਸੈ ਸੁਤਪੁਰਾ ਮੀ ਬਣਤਾ ਸੰਗਤ ਸਹਿਬ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪੁੰਨ ਪਾਪ ਕਮੂਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਰ ਬਸਾ ਦੀਨੇ ਹਸ ਪਾਪ ਕਰਨੇ ਤੋ ਰਚਨਾ ਤੇ ਤਿਆ ਉਰ ਸਿੰਘ ਰਚਨਾ ਐਸੇ ਦੂ ਮੁੰਡਾਂ ਵਿਆਪੇ ਨਾਨਕਾਲ ਰੂਪ ਵਿਆਪੇ ਆਦਮ ਜੂ ਰੱਖ ਨਾਲ ਇਸ ਨੂੰ ਪ੍ਰੀਤਨ ਕਰੇ ਗਵਾਰ ਜਾ।

ਰਤਨ ਤਿਆਗ ਕੌੜੀ ਸੰਗਤ ਜੈ ਸਾਸ ਹੋਰ ਝੂਠ ਸੰਗ ਮਚੈ ਜੋ ਛੱਡ ਨਾ ਸੁਵਸਤ ਕਰਮਾਂ ਨੇ ਜੋਵਨ ਸੁ ਦੂਰ ਪੁਰਾਣੇ ਛੋੜ ਜਾ ਤਿਸਕਾ ਸ਼ਰਮ ਕਰੇ ਸੰਗ ਸਾਹਿਤ ਤਿਸ ਪਰ ਚੰਦਨ ਲਈ ਉਤਾਰੇ ਧੋਏ ਕਰਦਮ ਪ੍ਰੀ ਪਸੰਗ ਹੋਏ।

ਜਲ ਦੂਜੇ ਡੋਰਾ ਨਿਸਕਈ ਤੂੰ ਸਮਝੇ ਭੋਰਾ ਕਾ ਬਿਨਰਤ ਗਾਵੇ ਗੁੰਗ ਜਤਨ ਕਰੀ ਤੋ ਵੀ ਸਰਭੰਗ ਕਹਿ ਪਿੰਗਲ ਪਰਬਤ ਪਰ ਭਵਨ ਯੋ ਤੂੰ ਅਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾ ਤੁਮਰੀ ਕਿਰਪਾ ਤਰੇ ਸੰਗ ਸਵੈਸੁਨਤੀ ਜੋ ਬੈਰਾਜ ਦਾਸ ਪ੍ਰੀਤ ਬਲਵਾ ਕੇ ਕਰਪੀਤ ਬਸੇ ਅੰਤ ਕੇਲ ਮਾਰੰਗ ਰਸੇ ਦ੍ਰਿਕਰਮਾ ਨੇ ਮਨ ਪ੍ਰਤੀਤ ਕਾਲ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਉਪਕਾਰ ਮਹਾਂ ਲੋਤਰੋ ਇਹ ਆਹੂ ਜੁਗਤ ਬਿਆਨੇ ਕਈ ਜਨਮ ਨਾ ਕੰਨ ਰਾਖ ਲਿਓ ਆਪਣ ਕਰਮ।

ਸਤਿਗੁਰੇ ਜੋ ਸਤਿਗੁਰ ਸੁਣਨਾ ਹੀ ਚਾਰਾ ਤਾਂ ਕੋ ਕੀਜੇ ਸਦੇ ਨਮਸਕਾਰ ਆ ਜਾਂ ਕੀ ਮਨ ਲਾਗਾ ਪਰ ਮੀਠਾ ਸਰਬ ਸੂਤਾ ਮਨ ਬੂਟਾ ਜਿਸਨੇ ਆਪਣਾ ਹੁਕਮ ਮਨਾਇਆ ਸਰਬ ਤੋ ਨਾਨਕ ਤਿਨ ਪਾਇਆ ਅਗੰਤ ਸਭ ਆਪਣੀ ਦੇ ਰਾਤ ਖਾ ਪੀ ਵਰਤੇ ਅਨਦੋਲਾਤ ਆਪਣੀ ਮਾਨ ਕਿਸ ਬਾਰ ਸੋ ਲਿਆ ਗਿਆਨੀ ਮਨ ਰੋਸ ਕਰੀ ਆਪਣੀ ਪ੍ਰਤੀਤ ਆਪ ਹੀ ਖੂਬ ਹੈ ਬੌਰ ਕਾ ਵਿਸਵਾਸ ਨੋ ਜਿਸ ਕੀ ਬਸ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉੱਤੇ ਚੋਗਨ

ਕੇ ਮਨ ਹਰ ਕੇ ਨਾਂਗ ਪੀ ਸੁਖਦਾਇਕ ਕਿਰਪਾ ਨਾਨਕ ਆਪਲੇ ਲਾਇ ਮਿਥਿਆ ਤਨ ਧਨ ਕਟਮ ਸੁਭਾਇਆ ਮਿਥਿਆ ਮੈਂ ਮਮਤਾ ਮਾਇਆ ਮਿਥਿਆ ਰਾਜ ਓਪਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਸ ਹਸਤੀ ਅਸ

ਕਿਹਾ ਜਾ ਸਾਬਿਨਾ ਕੂਬ ਸੂਚਾ ਬਿਰਥਾ ਨਾਮ ਤਿੰਨ ਬਿਨਾ ਤਨਿਆਂਦ ਮੁਖਦਾਵ ਤਾਂ ਕਿ ਦਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੇ ਬੇਬਿਨਾ ਜੁਖੇ ਤੀਜਾ ਗੋਬਿੰਦ ਭਜਦਿਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕਿੰਦਰਾ ਰਦਾਮ ਧੰਨ ਧੰਨ ਤੀਜਨ ਜੀਕੜ ਬਸਿਰੋ ਨਾਮ ਨਾਮ ਤਾਂ ਕਿ ਬਲਬਲ ਜਾਓ ਰਹਿਤ ਆਵਰ ਕਿਸ਼ੋਰ ਕੁਮਾਰ ਮਾਨੀ ਪ੍ਰੀਤ ਕੁੰਗੜ ਜਾਨੀਨ ਬਾਰ ਭੇਖ ਨਾ ਕਾਹੂ ਭੀਨ ਔਰ ਉਪਦੇਸੇ ਆਵਨ ਕਰੇ ਆਵਰ ਜਾ ਜਨਮੇ ਮਰਾਇ ਜਿਸ ਕਹਿ ਅੰਤਰ ਬਸੇ ਨਿਰੰਕਾਰ ਜਿਤਕੀ ਸੀ ਤਰੇ ਸੰਸਾਰ ਜੋ ਤੂੰ ਭਾਣੇ ਤਿੰਨ ਪ੍ਰਭ ਜਾਤਾ ਨਾਨਕ ਗੁਣ ਜਚਨ ਪ੍ਰਾਤਾ ਕਰੋ ਬੇਨਤੀ ਪਾਰ ਨੂੰ ਸੁਜਾਨੇ ਆਪਣਾ ਕੀ ਆਪੇ ਮਾਨੇ ਆਪੇ ਵਾਹ ਵਾਹ ਕਰਤਨ ਬੇਲਾ ਕਿਸੇ ਦੂਜ ਨਾ ਕਿਸੇ ਵਜਾ ਤੂੰ ਨੇਰਾ

ਗੰਦਨ ਤਨ ਲਾ ਤਿਸਕੋ ਸਿਮਰਤ ਪਰਮ ਗਤ ਪਾਵ ਜੇ ਪ੍ਰਸਾਦ ਬਸੇ ਸੁਖ ਮੰਦਰ ਤੇ ਇਤਿਹਾਸ ਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੋ ਤਿਸ ਨਾਮ ਜੇ ਪ੍ਰਸਾਦ ਰੰਗ ਰਸ ਭੋਗ ਨਾਨ ਸਦਾ ਧਿਆਈ ਧਿਆਨ ਜੋ ਜੇ ਪ੍ਰਸਾਦ ਪਾਪ ਟੰਬਰ ਉਡਾਵੇ ਤੇ ਤਿਆਗ ਦਵਰ ਲਵਾਵੇ ਜੇ ਪ੍ਰਸਾਦ ਸਿਵ ਸਿਵ ਜੇ ਮਨੇ ਅਠ ਪੈਰ ਤਾਂ ਕਸ ਗਾਹ ਵੀ ਜਾਏ ਜੇ ਪ੍ਰਸਾਦ ਸੋ

ਮੰਗਾਤ ਪ੍ਰਭੂ ਦਿਆ ਤੇ ਕਮਲ ਮੰਗਾਤ ਪ੍ਰਭ ਸੁਭ ਪ੍ਰਸਾਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਧੁ ਉਤਮ ਹੋਏ ਸਰਬ ਪ੍ਰਮਾਣ ਤੇਰੀ ਮਾਇਆ ਭੁਕਸ਼ਣ ਕਿਨੂੰ ਲੈ ਆਵ ਜੇ ਤੇ ਜੇ ਤੇ ਲਾਓ ਤਿਸ ਲੱਗੇ ਰਨਾਥ ਨਾਨਕ ਕਿਨਕੇ ਕਿਸੁਨਾ ਸਲੋਕ ਅਮੰਗਾਤ ਪਾਰ ਬਨ ਸੋਏ ਜੋ ਜੋ ਕੇ ਸਮੁਕਤਾ ਹੋਏ ਸੁਨਮੀਤਾ ਨਾਨ ਬ੍ਰਹਮਤਾ ਸਾਜਨਾ ਕੀ ਚਰਚ ਕਰ ਸਾਸ ਪੈਰੀ ਸਾਕ ਸੰਖੁ ਜਲੋ ਸਾਸੋਂ ਸਗਲੀ ਖੋ ਸਾਕ ਸੋ ਮਿੱਟੇ ਅਮਾਨ ਸਾਕ ਸੋ ਪ੍ਰਗਟੇ ਸੁਗਿਆਨ ਸਾਕ ਸੋ ਬੁੱਝੇ ਪ੍ਰਮਨੇਰਾ ਸਾਸੋਂ ਸੋਤਨ ਬੇਰਾ ਸਾਕ ਸੰ ਪਾਏ ਨਾਮ ਰਤਨ ਸਾਕ ਸੰਗ ਕੁਪਰ ਜਤਨ ਸਾਕ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਕ ਸੋਭਾ ਬ੍ਰਹਮ ਸਮਾਨੀ।

ਸਾਖ ਸੰਕੀਲ ਪਾਰ ਬ੍ਰਹਮ ਸਾਖ ਸੰਗ ਪਾਏ ਨਾਮ ਨਿਧਾਨ ਨਾਨ ਸਾਧੂ ਕੀ ਕਿਰਪਾਨ ਸਾਖ ਸੰਗ ਸੁਕੁਲ ਉਦਾਰੀ ਸਾਧ ਸੰਗ ਸਾਧਨ ਵੀਤ ਕਟਮ ਨਿਤਾਰ ਸਾਧੂ ਕਿਸਮ ਸੋਤਨ ਪਾਵੇ ਜਿਤਾਂ ਤੇ ਸਭ ਕੁਬਰ ਸਾਵੇ ਸਾਧਸੰਗ ਧਰਮ ਨਾਇਕਰ ਸੇਵਾ ਸਾਖ ਸੰਗ ਸੁਭਾ ਸੁਰਦੇਵਾ ਸਾਧੁ ਕਿਸਮ ਪਾਪ ਪਲਾਨ ਸਾਧ ਅੰਮ੍ਰਿਤ ਗੁਣ ਗਾਨ ਸਾਖ ਸੰਗ ਸਰਬਤਨ ਗਮ ਨਾਨਕ ਸਾਧ ਸਫਲ ਜਨਮ ਸਾਖ ਸੰਗ ਨਾਇਕ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਖ ਸੰਗ ਕਲਕਧਾਰੇ ਸਾਖ ਸੰਗ ਨਿਰਪਰ ਹਰੈ ਸਾਖ ਸੰਗ ਇਹਾਂ ਉਹਾਂ ਸੇਲਾ ਸਾਧ ਸੰਗ ਵਿਸ਼ਵ ਧਰ ਮੇਲਾ

ਬ੍ਰਹਮ ਗਿਆਨ ਕੇ ਧੀਰਜ ਏਕ ਜੋ ਸੁਧਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨ ਕਾ ਏਕ ਨਾਮ ਨਾਨਕ ਜੋ ਭਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨਿਕ ਮਨ ਪ੍ਰਕਾਸ਼ ਜੈਸੇ ਤਰੁ ਪ੍ਰਕਾਸ਼ ਬ੍ਰਹਮ ਗਿਆਨ ਕੇ ਮਿੱਤਰ ਸਰ ਸਮਾਨ ਬ੍ਰਹਮ ਗਿਆਨ

ਬੈਸ ਨੂੰ ਸੋਈ ਪੁਰਸੋ ਪ੍ਰਸਾਨ ਬਿਸਨ ਕੀ ਮਾਇਆ ਤੋਏ ਭਿੰਨ ਕਰਮ ਕਰ ਤੋ ਬਿੰਨੇ ਕਰਮ ਤਿਸ ਬੈਸ ਨੂੰ ਕੰਨ ਦੇ ਰਮਲ ਧਾਰਮ ਕਾਹੂ ਫਲ ਕੀ ਸਨੀ ਬਾਸੀ ਕੇਲ ਭਗਤ ਕੀਰਤਨ ਸੰਗਰਾਜੇ ਮਨ ਤਨ ਇੰਤਰ ਸਿੰਘ ਗੋਪਾਲ ਸਭ ਪੁਰਬਤ ਕਿਰਪਾਲ ਆਪ ਦ੍ਰਿੜੇ ਵਰੇ ਨਾਂਜ ਪਾਵੇ ਨਾਨਕੂ ਬੈਸ ਨੂੰ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਰਗਾ ਸੰਗ ਮਨ ਤੇ ਬਿਨਸੇ ਸਗਲਾ ਭਾਰਮ ਕਰ ਪੂਜੇ ਸਗਲ ਪਾਰ ਬ੍ਰਾਹਮਣ ਸਾਧ ਸੰਗ ਪਾਪਾ ਅਮਰ ਗੋਵੇ ਤਿਸ ਭਗਵਤੀ ਕੀਮਤ ਉਤਮ ਹੋਏ ਭਗਵੰਤ ਕਿਟਾਰ ਕਰੇ ਨਿਤ ਨੀਤ ਮਾਨ ਤਨ ਅਰਪੇ ਵਿਸ਼ਨ ਪ੍ਰੀਤ ਹਰ ਕੇ ਚਰਨ ਦਿਵਸ ਆਵੇ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੇ ਸੁਪਿੰਡ ਜੋ ਮਨ ਪ੍ਰਬੋਧ ਹੈ।

ਸੀ ਕਈ ਕੁਰ ਮੈਂ ਭ੍ਰਮੇ ਦਾ ਸੀ ਕਈ ਕੁਰ ਵੇਦ ਕੇ ਸਰੂਪ ਤੇ ਕਈ ਕੁਰ ਵੀ ਸਰੂਪ ਤੇ ਕਈ ਕੁਰ ਆਤਮ ਧਿਆਨ ਧਾਰ ਹੈ ਕਈ ਕੁਰ ਕਾ ਵਿਚਾਰੇ ਕਈ ਕੁਰ ਨਾ ਤੁਨ ਨਾਮ ਧਿਆਵੇ ਨਾਨਕ ਕਰਤ ਕੰਦਨ ਪਾਵੇ ਕਈ ਕੁਰ ਪਏ ਅਭਿਮਾਨੀ ਕਈ ਕੁਰ ਅੰਧ ਗਿਆਨੀ ਕਈ ਕੁਰ ਕਿਰਪਨ ਕਠੋਰ ਕਈ ਕੁਰ ਆਪੇ ਆਤਮ ਨਕੂਰ ਹੈ ਕਈ ਕੁਰ ਪਰ ਦਰ ਕੁਹਰ ਹੈ ਕਈ ਕੁਰ ਪਰ ਦੁੱਖ ਨਾ ਕਰੇ ਕਈ ਕੁਰ ਮੈਂ ਸੁਨਮਾਏ ਕਈ ਕੁਰ ਦੇ ਪਰਦੇਵ ਪਰਮਾਹ ਜਿਤ ਜਿਤ ਲਾਓ ਤਿਤ ਲਗਨਾ ਨਾਨਕ ਕਰਤੀ ਕੀ ਜਾਨੀ ਕਰਤਾ ਰਜਨਾ ਕਈ ਕੁਰ ਸਜਤੀ ਜੋਗੀ ਕਈ ਕੁਰ ਰਾਜੇ ਰਸ ਭੋਗੀ ਕਈ ਕੁਰ ਪੰਖੀ ਸਰਵ ਪਾਏ ਕਈ ਕੁਰ ਪਾਤਰ ਬਿਰਖਣ ਬਜਾਏ ਕਈ ਕੁਰ ਪਰਮਪਣੀ ਬਸੰਤਰ ਕਈ ਗੁਰ ਦਿਸਪੂ ਮੰਡਲ ਕਈ ਕੁਰ ਸਸਿਰ ਸੂਰਨ ਖਤਰ ਕਈ ਕੁਰ ਦੀਪ ਦਾਨ ਇੰਦਰ ਸਿਰ ਸ਼ਤਰ

ਕਈ ਕੋਰ ਜਾਂ ਕਿੰਦਰ ਪਿਸਾਦ, ਕਈ ਕੋਰ ਭੂਤ ਪ੍ਰੇ ਸੂਕਰ ਮੁਰਗਾ, ਸਭਤੇ ਨੇੜੇ ਸਬਦ ਦੂਰ, ਨਾਨਕ ਆਪ ਅਰਪਤਰਿਆ ਭਰਪੂਰ, ਕਈ ਕੋਰ ਪਤਾਲ ਕੇ ਵਾਸੀ, ਕਈ ਕੋਲ ਨਰਕ ਸੁਰਗ ਨੂੰ ਵਾਸੀ, ਕਈ ਕੋਟ ਜਨਮੇ ਜੀਵੇ ਮਰੇ, ਕਈ ਕੋਟ ਬਜੋਨੀ ਪਰੇ, ਕਈ ਕੋਟ ਬੈਠਤੀ ਖਾਏ, ਕਈ

ਸਹਿ ਸਮਾਵੇ ਆਪਣੇ ਜਨ ਕੋ ਸਾਹ ਸਹਿ ਸਮਾਵੇ ਨਾਨਕ ਕੋਈ ਪਰਮੇਸ਼ੁਰ ਕੇ ਪਿਆਰ ਇਸ ਸਲੋਕ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰਾ ਨਾਹੀਂ ਕੋਈ ਨਾਨਕ ਤੁਸ ਬਲਹਾਰਣੇ ਜਲਤਨ ਮਹੀਲ ਸੋਇਤ ਪੈਰੀ ਕਰਨ ਕਰਾਵਨ ਕਰਨੀ ਜੋ ਜੋ ਪਨੋ ਜੋ ਤਿਸ ਪਾਵੇ ਸੋ ਬਨੋ ਗੋ ਆਖਿਨ ਮੈਂ ਥਾਪ ਥਾਪ ਨਾਰਾ ਅੰਤ ਨਹੀਂ ਪਾਰਾ ਵਾਰ ਹੁਕਮੇ ਤਾਰ ਧਾਰ ਰਾਵੇ ਹੁਕਮੇ ਬੁਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਾਰ ਕਾਰ ਦੇਖਿਆ

ਕਬੂ ਉਚਨੀਚ ਮੈਂ ਬਸੈ ਕਬੂ ਸੋ ਗਰ ਸੁੰਗਰ ਸੇ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਅਕਾਲ ਪਿਆਰ ਕਬੂ ਬੇਤਾ ਬ੍ਰਹਮ ਚਾਰ ਨਾਨਕਿਆ ਮਿਲਾਵਣ ਹਾਰ ਕਬੂ ਨਿਰਤ ਕਰੇ ਵਿਭਾਤ ਕਬੂ ਸੋਏ ਰਿਦਨ ਰਾਲ ਕਬੂ ਮਹਾਂਕ੍ਰੋਧ ਬਕਰਾਲ ਕਬੂ ਸਰਬ ਕੀ ਉਤਰਵਾਲ ਕਬੂ ਹੋਏ ਬੈ ਬੜ ਰਾਜਾ ਕਬੂ ਖਾਰੀ ਨੀਚ ਕਾ ਸਾਜਾ।

ਮਾਇਆ ਪਾਸ਼ੇ ਪਾਵੈ ਅਨਕ ਭੂ ਵਿਖਿਆ ਕੇ ਕਰੇ ਨੈਤਰਤਾ ਵੇ ਖਾਕਾ ਮਰੇ ਬਿਨਾਂ ਸੰਤੋਖ ਨਹੀਂ ਕੂ ਰਾਜੇ ਸੁਪਨ ਨੂੰ ਮਿਰਤੀ ਸਭ ਕਰ ਜਾਏ ਨਾਮ ਰੰਗ ਸਰਬ ਸੁਖ ਭਾਗੀ

ਸਤਿ ਸਤਿ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਲਿਖਿਆ ਨੀ ਸੱਚ ਸੱਚ ਸਸੁ ਕੀਨਾ ਕੂੜਮ ਦੇ ਗੁਰ ਪਿੰਡੇ ਜੀਨਾ ਭਲਾ ਭਲਾ ਭਲਾ ਤੇ ਰੂਪ ਆਰ ਸੁੰਦਰ ਭਾਰੋਂ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਰਕਰ ਸੁਣੀ ਸੁਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ।

ਕੀ ਤਰੇ ਸੰਦਕ ਦੁਖ ਤੇ ਮੁੱਖ ਭਾਵੈ ਸੰਦਕ ਦੁਖਨ ਕਾਗਜੋ ਲੈ ਸੰਦਕ ਦੁਖ ਸਰਬਜੁਨ ਪਾਏ ਸੰਦਕ ਦੁਖ ਨੀਚਨ ਤਾਏ ਸੰਦਤ ਕੇ ਦੁਖਨ ਤ੍ਰਿਗਦ ਜੋਨ ਕਰਮਾਏ।

ਸਭ ਤਿਆਗੈ। ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ। ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀਂ ਠਾਓ। ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ। ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ। ਸੰਤ ਕਾ ਦੁਖੀ ਅੰਦਰ ਤੇ ਥੋਥਾ, ਜਿਉਂ ਸਾਸ ਬਿਨਾਂ ਮ੍ਰਿਤਕ ਕੀ ਲੋਥਾ। ਸੰਤ ਕੇ ਦੁਖੀ ਕੀ ਜੜ ਕਿਛੁ ਨਾ ਹੈ, ਆਪਣ ਬੀਜਾ ਪੇ ਹੀ ਖਾਹੇ। ਸੰਤ ਕੇ ਦੁਖੀ ਕੋ ਅਵਰ ਨ ਰੱਖਣਹਾਰ, ਨਾਨਕ ਸੰਤ ਭਾਵੈ ਤਾਂ ਲਏ ਉਬਾਰ। ਸੰਤ ਕਾ ਦੁਖੀ ਇਉਂ ਬਿਲ ਲਾਏ, ਜਿਉਂ ਜਲ ਵਿਹੂਲ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਪਾਵਕ ਹਿੰਦਨ ਨਹੀਂ ਤਰਾਪੈ। ਸੰਤ ਕਾ ਦੁਖੀ ਛੁਟੈ ਅਕੇਲਾ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋਈ ਥਿਆ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੂਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ। ਪਿਆ ਕਿਰਤ ਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਘਟ ਤਿਸ ਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕਉ ਨਮਸਕਾਰ। ਪ੍ਰਭ ਕੀ ਉਸਤਤ ਕਰਹੁ ਦਿਨ ਰਾਤ, ਤਿਸੈ ਧਿਆਵ ਉਹ ਸਾਸ ਗਰਾਸ। ਸਭ ਕਛੁ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ। ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹੈ ਵਿਚਾਰ। ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ, ਵਡਭਾਗੀ ਨਾਨਕ ਜਨ ਸੇ ਸਲੋਕ।

ਬਹੁਰ ਨ ਤ੍ਰਿਸ਼ਨਾ ਲੱਗ ਆਏ ਮਰ ਰੱਖ ਏਕੋ ਆਪ ਮਾਨੁਖ ਕਹਿ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ।

ਸਦਾ ਸੁਹੇਲਾ ਕਰ ਲਿਹ ਜੀਉ, ਨੈਨੁ ਭੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਚਰਨ ਚਲੋ ਮਾਰਗ ਗੋਬਿੰਦ, ਮਿਟਹਿ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ। ਬੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰਹਿ ਬੀਚਾਰ, ਸੇ ਧਨਵੰਤ ਗਨੀ ਸੰਸਾਰ।

ਏਕ ਪਛਾਨੈ ਇਤ ਉਤ ਕੀ ਓਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੂਜੈ ਤਿਸ ਕੀ ਜਾਨੁ ਤ੍ਰਿਸ਼ਨਾ ਬੂਜੈ ਸਾਧ ਸੰਗ ਹਰਿ ਹਰਿ ਜਸ ਕਹਿਤ।

ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰੈ ਤਿਨ ਬੰਤ, ਪ੍ਰਭ ਕੇ ਸੇਵਕ ਸਗਲ ਉਧਾਰਨ।

ਜਿਸ ਨੂੰ ਕਿਰਪਾ ਕਰਹਿ ਬਡਭਾਗੈ, ਨਾਮ ਜਪਤ ਪਾਵਹਿ ਬਿਸਰਾਮ, ਨਾਨਕ ਤਿੰਨ ਪੁਰਖ ਕਉ ਉੱਤਮ ਕਰ ਮਾਨ। ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰਿ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਾਰ ਪਛਾਣੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹੀ ਸਮਾਏ, ਓਏ ਸੁਖ ਨਿਦਾਨ ਨੂੰ ਬਨ ਆਏ, ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨੇ ਕੋ ਜਾਨ। ਸਲੋਕ

ਮੂਰ ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆਗ ਤੂੰ ਤੇ ਸਚ ਤਾਰ, ਜੋ ਕਛ ਕਰੈ ਸੋਈ ਸੁਖ ਮਾਨ, ਭੁਲੈ ਕਾਹੇ ਫਿਰੈ ਅਜਾਨ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹਿਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ, ਜਿਸ ਵਖਰ ਕੋ

ਆਖੇਪ ਸੰਤਹਿ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹਿ ਸਭ ਕੋਈ, ਮਖੂਜਲ ਹਰ ਦਰਗਹਿ ਸੋਏ, ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾ ਕਹਿ ਸਦ ਬਲਿਹਾਰੈ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਉ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸਨਾਨ।

ਭੁਖੇ ਕੋ ਦੇਵਤ ਆਧਾਰ ਸਰਬਨ ਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੁਆ ਨਾ ਹੋਗ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਨਿਆ ਤਿਹ ਲੋਏ ਜਾ ਕੈ ਹਿਰਦੈ ਇੱਕੋ ਹੋਏ ਸਚ ਕਰਨੀ ਸਜਤਾ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ

ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੂੰ ਪ੍ਰੀ ਤਿਆਗ ਤਿਸ ਤੇ ਪਰੈ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਇ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ

ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ।

ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕੈ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝੈ ਜੇ ਕੋਇ। ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀ ਆਸਵ ਸਤ, ਆਪੇ ਜਨ ਆਪਣੀ ਮਿਤ ਗਤ, ਜਿਸ ਕੀ ਸ੍ਰੀ

ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਓਇ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰੈ ਸੰਸਾਰ, ਜਨ ਕਾ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ,

ਸੇਵਕ ਕੋ ਪ੍ਰਭ ਪਾਲਣਹਾਰਾ, ਸੇਵਕੀ ਰੱਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਸ ਸਾਸ ਸਮਾਰੈ।

ਨਾਮ ਜਪਾਈ। ਆਪਣੇ ਸੇਵਕ ਕੀ ਆਪਤ ਰੱਖੈ, ਤਾਂ ਕੀ ਗਦਮਿਤ ਕੋਈ ਨਾ ਲਾਖੈ। ਪ੍ਰਭ ਕੇ ਸੇਵਕ ਕੋ ਕੋ ਨ ਪਹੁੰਚੈ, ਪ੍ਰਭ ਕੇ ਸੇਵਕ ਉਸ ਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ। ਨੀਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਖੈ। ਜਿਸ ਕਾ ਸਾਸ ਨ ਕਾਢਤ ਆਪ, ਤਾਕੋ ਰਾਖਜ ਦੇ ਕਰ ਹਾਥ। ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ। ਮਾਰੈ ਨਾ ਰੱਖੈ ਵਰਨਾ ਕੋਈ,

ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ,

ਜਿਸਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਸੋ ਸਤ

ਤਪਤ ਮਾਹੇ ਠਾਡ ਵਰਤਾਈ, ਅਨੰਦ ਪਿਆ ਦੁਖ ਨਾਠੇ ਭਾਈ, ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਪਾਉ ਚੂਕਾ ਨਿਰਪਉ ਹੋਏ ਬਸੇ, ਸਗਲ ਪਿਆਰ ਮਨ ਦੇ ਖੈ ਨਸੇ, ਜਿਸ ਕਾ ਸਾਧਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ, ਥਿਤ ਪਾਈ ਚੂਕੇ ਪ੍ਰਮ ਗਵਨ, ਸੁਨ ਨਾਨਕ ਹਰਿ ਹਰਿ ਜਸ ਰਵਨ।